0: I'm Mark Dransfield. University students are being warned against taking part in a money mule scam, laundering cash for criminals. Crime Stoppers has launched a campaign raising awareness of a scheme that sees criminals paying younger Australians to launder money. Chief Executive Peter Price says typically those taking part don't realise it's a crime.
1: This is really important. They're at university, they're in their 20s, they've got their whole lives ahead of them, right? We don't want them to get a criminal record over $500. It's absolutely not worth it.
0: The Shadow Home Affairs Minister is calling for laws to be changed after a so-called ISIS bride was granted bail by a Victorian court. The woman accused of terrorism offences was charged in May after returning to Australia. John O'Dunham says the government can't simply claim laws prevent them from taking action.
2: I've consistently made the point that if the law is weak, we should look at ways to change it to prevent these people from coming back into our country. If the bail laws in Victoria are weak, then the government here should be doing everything they can.
0: New laws will be introduced aimed at giving New South Wales police more access to road cameras to solve crime cases. Jefferson Shaw reports.
3: Current privacy laws require toll operators to black out faces in camera images. Premier Chris Minns says he believes those laws have been holding officers back in solving crimes, including assassination attempts.
4: And we're going to introduce legislation so that they can get the information to keep us safe.
3: Mr. Minns says it's a change the police commissioner has asked for, and he's calling on the crossbench to put upper house politics aside to get the legislation through. If passed, it'll roll out in stages, starting with the Harbour Bridge and Tunnel. Jefferson Shaw, State Parliament.
0: Teachers in Victoria will strike this week after rejecting that state government's latest pay offer. Kiara Parker reports.
5: Tens of thousands of teachers across the state are set to strike on Thursday as the pay dispute drags on. The mass walkout, an attempt to force the Allen government back to the negotiating table after almost a year of failed talks. Justin Mullally from the Education Union.
6: We will rally in the city and march to Parliament. We all have to act in union and send a very clear and direct message to this state government.
5: Just over 51% of members knock back the latest offer. Teachers, principals and education support staff voting against a pay increase of 28.3% over 4 years. They want a 35% pay hike. The union warns if a better deal isn't put forward next week, another strike will be held on August 4. Kiara Parker, Melbourne.
0: Air Medical News and scientists have found a new biomarker which could help identify blood cancer patients with a high risk of poor outcomes. It's hoped the discovery will allow doctors to develop more personalised and effective treatments. Adelaide University's Dr Barbara McClure says it's a real breakthrough.
7: Despite getting a similar diagnosis, some patients do really well and have good recoveries, and other patients get a more aggressive form of the disease and have poorer outcomes. So what our study has been doing is trying to understand how can we identify these high-risk patients.
0: Finally, to the Australian share market, the All Ords has closed up 2 points at 89.76. One Australian dollar is buying 69.87 US cents. This is AIR News. Former Collingwood coach Nathan Buckley admits he doesn't know what's next for his coaching career, Eddie Summerfield reports.
8: It was a missed call followed by a text message from Brendan Gale, how Nathan Buckley found out he'd missed out on the Tasmanian coaching job.
9: Went home, kicked the dog, threw the toys out of the cot.
8: The former Collingwood coach getting on with life as Geelong assistant coach.
9: Yeah, I'll be absolutely committed to what's going on at Geelong. I've got an option for an extra year there, and that's probably the most likely outcome.
8: Buckley telling Fox Footy he respects the decision. His next move likely won't be coaching Carlton or Essendon.
9: I don't think I would enter those processes.
0: NRL and captain Mitchell Moses has dismissed criticism of the Eels' 12-month contract for Chiefs-bound Jerome Luai. Moses says he's not bothered by claims the short-term deal for his former Origin teammate makes Parramatta a transit lounge.
10: Not really at all. Like it's any time you can get a player of his calibre and get him to the team every day of the week.
0: Pat Cummins and Josh Hazlewood are back at full fitness ahead of next month's test series against Bangladesh in Darwin and Mackay. Chair of selectors George Bailey says they're ready to go.
11: Those guys, along with everyone else in the squad and a few others, are hitting the finishing touches. You know, those guys in particular, probably a bit more of a couple of physical things to tick off, but understanding is all fit.
0: Australian Independent Radio News.
12: 2026 मर्दमशुमारी अगस्त विच हो रही है. ਮਰਦਮ ਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਦੱਸਦੀ ਹੈ ਕਿ ਭਾਈਚਾਰੇ ਕਿਵੇਂ ਵੱਧ ਅਤੇ ਬਦਲ ਰਹੇ ਹਨ ਤਾਂ ਜੋ ਸੇਵਾਵਾਂ ਅਤੇ ਸਹਾਇਤਾ ਨੂੰ ਭਵਿੱਖ ਲਈ ਯੋਜਨਾਬੱਧ ਕੀਤਾ ਜਾ ਸਕੇ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਆਉਣ ਵਾਲੇ ਹਫ਼ਤਿਆਂ ਵਿੱਚ ਤੁਹਾਡੇ ਕਾਰੋਬਾਰ ਨੂੰ ਇਸ ਬਾਰੇ ਹਦਾਇਤਾਂ ਮਿਲਣਗੀਆਂ ਕਿ ਹਿੱਸਾ ਕਿਵੇਂ ਲੈਣਾ ਹੈ, ਆਨਲਾਈਨ, ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਨਾਲ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਮਦਦ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਤੁਸੀਂ ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਉਤਸ਼ਾਹਤ ਅਤੇ ਤਿਆਰ ਰਹਿਣ ਵਿੱਚ ਮਦਦ ਵੀ ਕਰ ਸਕਦੇ ਹੋ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
13: ਸਟੇਸ਼ਨ ਸਪਾਂਸਰ
14: ਪੁਲਿਸ ਬੂਜ਼ ਬੱਸ ਲਈ ਖੱਬੇ ਮੁੜੋ। ਸਾਫ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
15: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। ਟੀਏਸੀ ਵੱਲੋਂ ਇੱਕ ਸੁਨੇਹਾ।
13: ਸਟੇਸ਼ਨ ਸਪਾਂਸਰ
16: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
13: ਸਟੇਸ਼ਨ ਸਪਾਂਸਰ
17: The World at Night on your local station, Plenty Valley FM.

ਪਲੈਂਟੀ ਵੈਲੀ ਐਫ ਐਮ ਦੇ ਵਿੱਚ ਬਿੱਕੀ ਸਿੰਘ ਹਾਜ਼ਰ ਹੈ ਲੈ ਕੇ ਪ੍ਰੋਗਰਾਮ ਗੱਲਾਂ ਚੋ ਗੱਲ ਇਹ ਪ੍ਰੋਗਰਾਮ ਹਰ ਮੰਗਲਵਾਰ ਸ਼ਾਮੀ 6 ਤੋਂ 8 ਤੁਸੀਂ ਸੁਣ ਸਕਦੇ ਹੋ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਅੱਜ 21 ਜੁਲਾਈ ਦਾ ਦਿਹਾੜਾ ਹੈ ਜਿੱਥੇ ਪੰਜਾਬ ਦੇ ਵਿੱਚ ਹੁਣ ਚਮਾਸਾ ਲੱਗਣਾ ਸ਼ੁਰੂ ਹੋ ਗਿਆ ਹੈ ਪਸੀਨਾ ਨਿਕਲਦਾ ਹੈ ਉੱਥੇ ਸਾਡੇ ਠੰਡ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਬੈਨੁਲ ਸਿਟੀ ਕੌਂਸਲ ਵਿਟਲਸੀ ਹਿਊਮ ਨਿਲੰਪਿਕ ਅਤੇ ਹੋਰਨਾਂ ਇਲਾਕਿਆਂ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਜੇ ਕਿੰਗ ਲੇਕ ਦੀਆਂ ਖੂਬਸੂਰਤ ਪਹਾੜੀਆਂ ਦੇ ਵਿੱਚ ਸਵੇਰੇ ਸ਼ਾਮ ਘਰ ਤੋਂ ਕੰਮ ਨੂੰ ਕੰਮ ਤੋਂ ਘਰ ਨੂੰ ਜਾਂਦਿਆਂ ਬੱਦਲ ਦਰਖਤਾਂ ਨੂੰ ਚੁੰਮਦੇ ਤੁਹਾਡੀ ਕਾਰਾਂ ਦੇ ਅੱਗੋਂ ਨਿਕਲਦੇ ਨੇ ਤੁਸੀਂ ਆਪਣੀ ਕਾਰ ਦੇ ਵਿੱਚ ਗੱਲਾਂ 'ਚੋਂ ਗੱਲ ਪ੍ਰੋਗਰਾਮ ਸੁਣ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਘਰ ਬੈਠੇ ਜਿੱਥੇ ਕਿਤੇ ਵੀ ਕਿਸੇ ਵੀ ਤਰੀਕੇ ਰਾਹੀਂ ਤੁਸੀਂ ਸਾਨੂੰ ਸੁਣ ਸਕਦੇ ਹੋ ਔਨਲਾਈਨ pvfm.org.au 'ਤੇ ਮੰਗਲਵਾਰ ਵਾਲੇ ਦਿਨ ਸਮਾਂ ਸਾਰਨੀ ਟਾਈਮ ਟੇਬਲ ਵਿੱਚ ਤੁਸੀਂ ਵਿੱਕੀ ਸਿੰਘ ਨਾਲ ਸਾਂਝ ਪਾ ਸਕਦੇ ਹੋ ਹੁਣ ਦਾ ਇਹ ਪ੍ਰੋਗਰਾਮ ਲਾਈਵ 88.6 ਐਫਐਮ ਤੇ ਤੁਸੀਂ ਸਾਡੇ ਨਾਲ ਸੁਣ ਸਕਦੇ ਹੋ ਸੋਸ਼ਲ ਮੀਡੀਆ ਮੰਚ ਤੇ ਲਿੰਕ ਲੱਭ ਕੇ ਵੀ ਸਾਨੂੰ ਸੁਨੇਹੇ ਦੇ ਸਕਦੇ ਹੋ ਪਹਿਲਾਂ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਭਲੇ ਦੀ

ਹਰ ਕਾ ਬਿਲੋਇਨਾ ਬਿਲੋ ਮੇਰੇ ਭਾਈ ਗੁਲਾਮ ਮੁਹੰਮਦ ਚਾਂਦ ਹੋਣਾ ਦਾ ਸ਼ਬਦ ਤੁਸੀਂ ਸੁਣਿਆ ਭਗਤ ਕਬੀਰ ਹੋਣਾ ਦਾ ਸ਼ਬਦ ਦੇ ਵਿੱਚ ਬੜੀਆਂ ਸਿੱਧੀਆਂ ਅਤੇ ਸਪਸ਼ਟ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਸਾਡਾ ਜੀਵਨ ਅਸੀਂ ਮੰਨ ਕੇ ਚੱਲਦੇ ਹਾਂ ਗੁਰੂ ਬਿਨਾਂ ਸਾਡਾ ਗੱਤ ਨਹੀਂ ਅਤੇ ਗੁਰੂ ਦੀ ਸਿੱਖਿਆ ਸਾਨੂੰ ਸਹਿਜੇ ਰਾਹ ਪਾਉਣ ਵਿੱਚ ਕਿਉਂ ਸਹਾਈ ਹੁੰਦੀ ਹੈ ਕਿਉਂਕਿ ਗੁਰੂ ਆਪਣੇ ਤਜ਼ਰਬੇ ਦੇ ਨਾਲ ਸਾਨੂੰ ਉਹਨਾਂ ਪੈੜਾਂ ਉਹਨਾਂ ਮੁਸ਼ਕਲਾਂ ਵਿੱਚੋਂ ਲੰਘਣ ਦੀ ਤਾਕਤ ਦਿੰਦਾ ਹੈ ਸਹਿਜੇ ਬਾਂਹ ਫੜ ਕੇ ਕੱਢਦਾ ਹੈ ਜਿੱਥੇ ਸ਼ਾਇਦ ਅਸੀਂ ਕਈ ਵਾਰੇ ਕਈ ਗਲਤੀਆਂ ਕਰ ਕਰਕੇ ਤਜ਼ਰਬੇ ਮਾਰ ਕੇ ਸਿੱਖਦੇ ਹਾਂ ਵਿਸ਼ਵਾਸ ਮਨੋਵਿਗਿਆਨੀ ਉਹ ਮੰਨਦੇ ਨੇ ਉਹ ਖੇਤਰ ਹੈ ਜ਼ਿੰਦਗੀ ਦਾ ਉਹ ਅਧਿਆਇ ਹੈ ਜਿੱਥੇ ਸਿਆਣਪ ਕੰਮ ਨਹੀਂ ਕਰਦੀ ਬਹੁਤੇ ਧਰਮ ਔਰ ਰੱਬ ਦੀ ਹੋਂਦ ਨੂੰ ਲੈ ਕੇ ਇਹ ਗੱਲ ਮੰਨਦੇ ਨੇ ਕਿ ਇੱਥੇ ਤਰਕ ਵਿਗਿਆਨ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਧਰਮ ਦੇ ਉੱਤੇ ਬਹੁਤੇ ਸਵਾਲ ਕਰਨ ਵਾਲਿਆਂ ਨੂੰ ਹਮੇਸ਼ਾ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਕਈ ਵਾਰ ਵਿਰੋਧ ਇੱਥੋਂ ਤੱਕ ਸਾਹਮਣਾ ਕਰਨਾ ਪਿਆ ਕਿ ਉਹਨਾਂ ਨੂੰ ਸਮਾਜ ਵਿੱਚੋਂ ਬਾਹਰ ਕੱਢ ਕੇ ਜਾਣਾ ਪਿਆ ਅਤੇ ਕਈ ਵਾਰੀ ਆਪਣੇ ਸੁਜੀਵਨ ਨੂੰ ਤਿਆਗ ਕੇ ਮੌਤ ਦਾ ਜਾਮ ਵੀ ਪੀਣਾ ਪੈਂਦਾ ਹੈ ਗੱਲ ਨੂੰ ਕਹਿਣ ਦਾ ਤਰੀਕਾ ਹੁੰਦਾ ਹੈ ਗੱਲ ਨੂੰ ਸਮਝਣ ਦਾ ਤਰੀਕਾ ਹੁੰਦਾ ਹੈ ਗੱਲ ਦਲੀਲ ਜਾਂ ਤਰਕ ਵਿੱਚ ਹੁੰਦੀ ਹੈ ਕਹਿੰਦੇ ਕਿ ਇੱਕ ਸੂਫੀ ਕਹਾਣੀ ਮੰਨੀ ਜਾਂਦੀ ਹੈ ਇੱਕ ਬੰਦਾ ਜਦੋਂ ਨਵੀਆਂ ਟ੍ਰੇਨਾਂ ਆਈਆਂ ਸਨ ਗੱਡੀਆਂ ਆਈਆਂ ਸਨ ਪਹਿਲੀ ਵਾਰ ਗੱਡੀ ਵਿੱਚ ਚੜ੍ਹਿਆ ਅਤੇ ਜਿਵੇਂ ਅਸੀਂ ਹੁਣ ਇੱਧਰੋਂ ਚੰਡੀਗੜ੍ਹ ਤੋਂ ਸ਼ਿਮਲੇ ਵੱਲ ਨੂੰ ਜਾਂਦੇ ਹਾਂ ਅਤੇ ਰਸਤੇ ਵਿੱਚ ਬਹੁਤ ਸਾਰੀਆਂ ਗੁਫਾਵਾਂ ਦੇ ਵਿੱਚੋਂ ਗੱਡੀ ਲੰਘਦੀ ਹੈ 107 ਗੁਫਾਵਾਂ ਦੇ ਵਿੱਚੋਂ ਮੰਨਿਆ ਜਾਂਦਾ ਉਹ ਗੱਡੀ ਲੰਘਦੀ ਹੈ ਉਸ ਜਦੋਂ ਸੁਰੰਗ ਆਉਂਦੀ ਹੈ ਗੱਡੀ 'ਚ ਇੱਕਦਮ ਹਨੇਰਾ ਹੋ ਜਾਂਦਾ ਹੈ ਜਦੋਂ ਗੱਡੀ ਸੁਰੰਗ ਤੋਂ ਬਾਹਰ ਨਿਕਲਦੀ ਹੈ ਚਾਨਣ ਹੋ ਜਾਂਦਾ ਹੈ ਉਹ ਬੰਦਾ ਗੱਡੀ ਵਿੱਚ ਪਹਿਲੀ ਵਾਰ ਚੜ੍ਹਿਆ ਸੀ ਰਸਤੇ ਵਿੱਚ ਕਈ ਸੁਰੰਗਾਂ ਆਈਆਂ ਤਾਂ ਗੱਡੀ 'ਚ ਹਨੇਰਾ ਛਾ ਜਾਵੇ ਕਈ ਜਦੋਂ ਗੱਡੀ ਬਾਹਰ ਨਿਕਲੇ ਤਾਂ ਚਾਨਣ ਹੋ ਜਾਵੇ ਜਦੋਂ ਗੱਡੀ 7ਵੀਂ ਵਾਰ ਸੁਰੰਗ ਤੋਂ ਬਾਹਰ ਆਈ ਤਾਂ ਬੰਦੇ ਨੇ ਬੜਾ ਹੈਰਾਨ ਹੋ ਕੇ ਕਿਹਾ ਉਹਨੇ ਨਾਲ ਦੇ ਨੂੰ ਪੁੱਛਿਆ ਭਾਈ ਇਹ ਗੱਡੀ ਦਾ ਚੱਕਰ ਮੈਨੂੰ ਸਮਝ ਨਹੀਂ ਆਇਆ ਮੈਂ ਤਾਂ ਆਪਣੀ ਖੱਚਰ 'ਤੇ ਬੈਠ ਕੇ ਇੱਕ ਦਿਨ 'ਚ ਪਿੰਡ ਪਹੁੰਚ ਜਾਂਦਾ ਇਹ ਗੱਡੀ ਇੰਨੀ ਤੇਜ਼ ਦੌੜ ਰਹੀ ਹੈ ਹਾਲੇ ਤੱਕ ਪਿੰਡ ਨਹੀਂ ਪਹੁੰਚੀ ਜਦਕਿ ਪੂਰੇ ਸੂਰਜ ਪੂਰੇ 7 ਵਾਰੀ ਚੜ੍ਹ ਚੁੱਕਿਆ ਅਤੇ ਡੁੱਬ ਚੁੱਕਿਆ ਦਲੀਲ ਸੱਚ ਨੂੰ ਪ੍ਰਗਟ ਕਰੇ ਇਹ ਜ਼ਰੂਰੀ ਨਹੀਂ ਹੁੰਦਾ ਦਲੀਲ ਤਰਕ

ਕਿਸੇ ਕਹਾਣੀ ਕਿਸ ਤਰ੍ਹਾਂ ਕਿਹਾ ਗਿਆ ਉਸ ਨਾਲ ਉਹ ਗੱਲਾਂ ਬਾਤਾਂ ਬਣ ਜਾਂਦੀਆਂ ਨੇ। ਕਹਿੰਦੇ ਨੇ ਕਿ ਅਰਮੀਨੀਆ ਦੇ ਲੋਕ ਸ਼ੁੱਕਰਵਾਰ ਨੂੰ ਮੀਟ ਨਹੀਂ ਖਾਂਦੇ। ਉਹਨਾਂ ਦੀ ਇੱਕ ਬੋਲੀ ਦਾ ਮੁਹਾਵਰਾ ਹੈ ਕਿ ਜਿਸ ਦਿਨ ਬਿੱਲੀ ਨੂੰ ਮੀਟ ਖਾਣ ਨੂੰ ਨਾ ਮਿਲੇ ਉਹ ਕਹਿੰਦੀ ਅੱਜ ਸ਼ੁੱਕਰਵਾਰ ਹੈ। ਪਰ ਅਕਸਰ ਅੰਧ ਵਿਸ਼ਵਾਸ ਅਤੇ ਅਗਿਆਨ 'ਚ ਡੁੱਬੇ ਲੋਕਾਂ ਨੂੰ ਗਿਆਨ ਦੇ ਰਾਹ ਪਾਉਣ ਲਈ ਦਲੀਲਾਂ ਦੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਹੈ। ਗਲੀਲੀਓ ਨੇ ਇਹ ਸਿੱਧ ਕਰਤਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਪਰ ਉਸ ਦੀ ਗੱਲ ਕਿਸੇ ਨੇ ਮੰਨੀ ਨਹੀਂ। ਆਖਿਰਕਾਰ ਉਸ ਨੂੰ ਭਾਵੇਂ ਸਜ਼ਾ ਵੀ ਮਿਲੀ, ਪਰ ਉਸਨੇ ਸਾਬਤ ਕਰਕੇ ਇਹ ਦਸਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਜੋ ਕਹਿ ਰਿਹਾ ਸੱਚ ਏ। ਜਿਵੇਂ ਅਕਸਰ ਅਸੀਂ ਸੁਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਪੰਡਤਾਂ ਪੁਰੋਹਤਾਂ ਨੂੰ ਦਲੀਲ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਮੇਰਾ ਪਾਣੀ ਸੈਂਕੜੇ ਮੀਲ ਦੂਰ ਪਿੰਡ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਪਾਣੀ ਲੱਖਾਂ ਮੀਲ ਦੂਰ ਸੂਰਜ ਤੱਕ ਕਿੰਝ ਪਹੁੰਚਾਵੇਗਾ। ਅਸੀਂ ਅਕਸਰ ਕਹਿੰਦੇ ਹਾਂ ਕਿ ਪ੍ਰਤੱਖ ਨੂੰ ਪ੍ਰਮਾਣ ਨਹੀਂ ਦੀ ਲੋੜ ਨਹੀਂ ਹੁੰਦੀ, ਪਰ ਕਈ ਵਾਰ ਕੱਟੜ ਕਿਸਮ ਦੇ ਦਲੀਲਬਾਜ਼ ਪ੍ਰਤੱਖ ਨੂੰ ਵੀ ਸਿੱਧ ਕਰਨ ਦੇ ਟਲਦੇ ਨਹੀਂ, ਭਾਵੇਂ ਕਿ ਉਹਨਾਂ ਨੂੰ ਕਈ ਟੇਢੇ ਮੇਢੇ ਤਰੀਕੇ ਵਰਤਣੇ ਪੈਣ। ਨਸੀਰੂਦੀਨ ਮੁੱਲਾ ਨਸੀਰੂਦੀਨ ਇੱਕ ਪਿੰਡ ਵਿੱਚੋਂ ਲੰਘ ਰਿਹਾ ਸੀ, ਅਚਾਨਕ ਉਹਦੇ ਅੰਦਰ ਤਰਕ ਦੀ ਦਲੀਲ ਦੀ ਇੱਕ ਪੀੜ ਉੱਠੀ। ਉਹ ਇੱਕ ਉੱਚੇ ਥੜੇ 'ਤੇ ਚੜ੍ਹ ਗਿਆ। ਜਦੋਂ ਕਾਫੀ ਭੀੜ ਇਕੱਠੀ ਹੋ ਗਈ ਤਾਂ ਉਸਨੇ ਬੋਲਣਾ ਸ਼ੁਰੂ ਕੀਤਾ, ਸੁਣੋ ਸੁਣੋ ਉਹ ਲੋਕੋ, ਤੁਹਾਨੂੰ ਮੈਂ ਗੱਲ ਸੁਣਾਉਂਦਾ ਹਾਂ। ਕਹਿੰਦਾ ਮੈਨੂੰ ਹੁਣ ਪਤਾ ਲੱਗਾ ਇਹ ਪਿੰਡ ਦੀ ਹਵਾ ਵੀ ਮੇਰੇ ਪਿੰਡ ਦੀ ਹਵਾ ਵਰਗੀ ਹੈ। ਭੀੜ ਵਿੱਚੋਂ ਇੱਕ ਬੋਲਿਆ, ਤੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ? ਉਹਨੇ ਜਵਾਬ ਦਿੱਤਾ, ਕਹਿੰਦਾ ਕਿਉਂਕਿ ਇੱਥੇ ਵੀ ਓਨੇ ਹੀ ਤਾਰੇ ਨੇ ਜਿਹਨੇ ਮੇਰੇ ਪਿੰਡ 'ਚ ਨਜ਼ਰ ਆਉਂਦੇ ਨੇ। ਤੁਸੀਂ ਗੱਲ ਸਮਝ ਗਏ ਹੋਵੋਗੇ, ਗੱਲ ਦਲੀਲ ਸਿਰਫ ਦੇਣ ਕਰਕੇ ਸੀ, ਇਸ਼ਾਰਾ ਕਿਸ ਪਾਸੇ ਸੀ। ਸੱਚ ਅਤੇ ਸਾਡੇ ਵਿਚਕਾਰ ਦੀ ਦੂਰੀ ਨੂੰ ਘੱਟ ਕਰਨ ਵਿੱਚ ਦਲੀਲ ਜਾਂ ਤਰਕ ਦੀ ਵਰਤੋਂ ਮਹੱਤਵਪੂਰਨ ਹੈ, ਪਰ ਨਿਰੋਲ ਦਲੀਲਬਾਜ਼ੀ ਨਾਲ ਹੀ ਸੱਚ ਤੱਕ ਪਹੁੰਚਣਾ ਔਖਾ ਹੁੰਦਾ ਹੈ। ਮੈਂ ਇਹ ਸਮਝਦਾ ਕਿ ਜਦੋਂ ਵਿਸ਼ਵਾਸ ਦੀ ਕੱਟੜਤਾ ਵਿੱਚੋਂ ਅੰਧ ਵਿਸ਼ਵਾਸ ਪੈਦਾ ਹੋਵੇ, ਉਵੇਂ ਦਲੀਲ ਦੇ ਕੱਟੜ ਰੂਪ ਵਿੱਚ ਦਲੀਲਬਾਜ਼ ਪੈਦਾ ਹੁੰਦੀ ਹੈ। ਸਾਡੀ ਸੋਚ ਦੀ ਬਹੁਪਰਤੀ ਪਸਾਰਾਂ ਨੂੰ ਸਮਝਣ ਲਈ ਦਲੀਲ ਇੱਕ ਮਹੱਤਵਪੂਰਨ ਤਰੀਕਾ ਤਾਂ ਹੈ, ਪਰ ਨਿਰੀ ਦਲੀਲਬਾਜ਼ੀ ਨਾਲ ਰੌਲੇ ਗੌਲੇ ਭਰਮ ਭੁਲੇਖੇ ਖੜਨ ਕਰਕੇ ਦਾ ਕਾਰਨ ਵੀ ਬਣਦੀ ਹੈ। ਅਸੀਂ ਦਲੀਲਾਂ ਨਾਲ 2 + 2 = 5 ਹੁੰਦਾ ਹੈ ਇਹ ਸਾਬਤ ਕਰ ਸਕਦੇ ਹਾਂ। ਪ੍ਰੋਗਰਾਮ ਦਾ ਪਹਿਲਾ ਸੈਗਮੈਂਟ ਜ਼ਿੰਦਗੀ ਜਿਉਣ ਅਤੇ ਦਿਸ਼ਾ ਨਿਰਦੇਸ਼ ਜਿੱਥੋਂ ਸਾਨੂੰ ਮਿਲਦੇ ਆ ਉਹਦੀਆਂ ਗੱਲਾਂ ਅਸੀਂ ਕਰਦੇ ਹਾਂ। ਜਦੋਂ ਸਾਡੇ ਇੱਛਾਵਾਂ ਦਾ ਸਹਿਜ ਤੌਰ ਚਾਲ ਢੰਗ ਵਿਗੜ ਜਾਵੇ ਤਾਂ ਮਨ ਲਾਲਚੀ ਹੋ ਜਾਂਦਾ ਹੈ, ਅਤੇ ਲਾਲਚੀ ਬੰਦੇ ਦਾ ਲਾਲਚ ਦਾ ਕੋਈ ਟਿਕਾਣਾ ਨਹੀਂ। ਅੱਜ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਬਹੁਤੀਆਂ ਮੁਸ਼ਕਲਾਂ ਸਾਡੇ ਇਸ ਲਾਲਚ ਅਤੇ ਖਾਸ਼ਾ ਵਿੱਚ ਪਾੜੇ ਕਰਕੇ ਹੋਈਆਂ ਨੇ। ਪਿਆਸਾ ਪਾਣੀ ਮੰਗੇ ਤਾਂ ਸਹਿਜ ਇੱਕ ਇੱਛਾ ਹੈ, ਉਹਨੂੰ ਪਿਆਸ ਲੱਗੀ ਹੈ, ਪਾਣੀ ਪੀਣਾ ਚਾਹੀਦਾ, ਪਰ ਜੇ ਕੋਈ ਗਲੇ ਤੱਕ ਪਾਣੀ ਵਿੱਚ ਡੁੱਬਿਆ ਹੋਵੇ ਅਤੇ ਪਾਣੀ ਪਾਣੀ ਦੀ ਦੁਹਾਈ ਪਾਈ ਜਾਵੇ ਤਾਂ ਫਿਰ ਉਸਨੂੰ ਲਾਲਚੀ ਹੀ ਕਿਹਾ ਜਾ ਸਕਦਾ ਹੈ। ਮਹਾਤਮਾ ਬੁੱਧ ਆਖਦੇ ਨੇ ਕਿ ਲਾਲਚ ਵਿੱਚ ਡੁੱਬਾ ਮਨੁੱਖ ਸ਼ਿਕਾਰ ਵਾਲੇ ਖਰਗੋਸ਼ ਵਾਂਗ ਇੱਧਰ ਉੱਧਰ ਦੌੜਿਆ ਫਿਰਦਾ ਹੈ ਅਤੇ ਵਾਰ ਵਾਰ ਦੁੱਖ ਭੋਗਦਾ ਹੈ। ਲੀ ਤਸੂ ਇੱਕ ਪਹੁੰਚਿਆ ਹੋਇਆ ਚਿੰਤਕ ਸੀ। ਉਹ ਕਹਾਣੀ ਸੁਣਾਉਂਦਾ ਕਿ ਇੱਕ ਵਾਰੀ ਇੱਕ ਬੰਦਾ ਨੂੰ ਲੱਗਾ ਕਿ ਮੈਂ ਅਮੀਰ ਹੋਣਾ ਹੈ ਅਤੇ ਬਹੁਤ ਛੇਤੀ ਅਮੀਰ ਹੋਣਾ। ਅਕਸਰ ਇਹ ਖਿਆਲ ਸਾਡੇ ਆਲੇ ਦੁਆਲੇ ਬਹੁਤ ਸਹਿਮ ਵਿੱਚ ਮਿਲਦੇ ਨੇ ਕਿ ਸਾਡੇ ਕੋਲ ਉਸ ਇੱਕਦਮ ਪੈਸਾ ਆ ਜਾਵੇ। ਲੋਕ ਲਾਟਰੀਆਂ ਜੂਏ ਵਰਗੇ ਸਿਸਟਮ 'ਚ ਇਸੇ ਕਰਕੇ ਜਾਂਦੇ ਨੇ। ਉਹਨਾਂ ਦੀ ਦੁਨੀਆ ਦੇ ਵਿੱਚ ਪੈਸਾ ਫਟਾਫਟ ਆਉਣਾ ਸਫਲਤਾ ਦਾ ਇੱਕ ਰਾਜ ਬਣ ਜਾਂਦਾ ਹੈ। ਉਹ ਤਿਆਰ ਹੋਇਆ, ਸੋਹਣੇ ਕੱਪੜੇ ਪਾਏ, ਕੋਟ ਪੈਂਟ ਪਾਇਆ, ਵਧੀਆ ਟੋਪੀ ਪਾਈ, ਸ਼ਹਿਰ ਦੇ ਚੌਂਕ ਵਿੱਚ ਪਹੁੰਚ ਗਿਆ। ਹੁਣ ਇਹ ਸੋਚਣ ਲੱਗ ਪਿਆ ਕਿ ਹੁਣ ਇੱਕਦਮ ਪੈਸਾ ਕਿੱਦਾਂ ਲੱਭਿਆ ਜਾਏ।
ਘੁੰਮਦਾ ਰਿਹਾ ਘੁੰਮਦਾ ਰਿਹਾ ਨਾਲ ਹੀ ਉਹਦੇ ਸਵਾਲ ਖਤਮ ਨਹੀਂ ਹੁੰਦਾ ਵੀ ਅਮੀਰ ਹੋਣਾ ਕਿਉਂ ਔਖਾ ਕਿਉਂ ਹੈ। ਉਸੇ ਸਮੇਂ ਨੂੰ ਦੇਖਿਆ ਕਿ ਇੱਕ ਬੰਦਾ ਸੋਨੇ ਦੀ ਦੁਕਾਨ ਸੁਨਹਿਰੇ ਦੀ ਦੁਕਾਨ ਤੋਂ ਨਿਕਲਿਆ, ਹੱਥ ਵਿੱਚ ਗੁਥਲੀ ਹੈ, ਵੱਡਾ ਟੈਚੀ ਹੈ, ਵੱਡਾ ਬੈਗ ਫੜਿਆ, ਝੋਲਾ ਫੜਿਆ, ਅਤੇ ਮੈਨੂੰ ਲੱਗਦਾ ਕਿ ਸੋਨਾ ਲੈ ਕੇ ਜਾ ਰਿਹਾ। ਉਹ ਬੰਦਾ ਉਹਦੇ ਕੋਲ ਗਿਆ, ਉਹਨੇ ਉਹਨੂੰ ਧੱਕਾ ਮੁੱਕੀ ਕੀਤੀ ਅਤੇ ਉਹਦਾ ਸੋਨਾ ਝਪਟ ਕੇ ਚੁੱਕ ਲਿਆ, ਫੜਿਆ ਗਿਆ। ਜੱਜ ਨੇ ਉਸ ਆਦਮੀ ਨੂੰ ਪੁੱਛਿਆ, ਉਹ ਇਸ ਭਰੇ ਬਾਜ਼ਾਰ ਵਿੱਚ ਤੂੰ ਸੋਨਾ ਚੁੱਕ ਕੇ ਚੱਲਿਆ ਸੀ, ਤੈਨੂੰ ਡਰ ਨਹੀਂ ਲੱਗਾ? ਤੂੰ ਕੀ ਉਮੀਦ ਕਰਦਾ ਸੀ ਕਿ ਤੈਨੂੰ ਨਹੀਂ ਫੜਿਆ ਜਾਵੇਗਾ? ਉਹ ਕਹਿੰਦਾ, ਜਨਾਬ ਉਸ ਵੇਲੇ ਤਾਂ ਮੈਨੂੰ ਸੋਨਾ ਨਜ਼ਰ ਆ ਰਿਹਾ ਸੀ, ਮੈਨੂੰ ਬਾਕੀ ਭੀੜ 'ਤੇ ਨਜ਼ਰ ਨਹੀਂ ਆਈ। ਲਾਲਚ ਦਾ ਸ਼ਿਕਾਰ ਮਨੁੱਖ ਨੂੰ ਆਲੇ ਦੁਆਲੇ ਦੀ ਸੋਝੀ ਨਹੀਂ ਰਹਿੰਦੀ ਅਤੇ ਉਹ ਸਿਰਫ ਵਸਤਾਂ ਪਦਾਰਥਾਂ ਦੀ ਚਮਕ ਦੇਖਦਾ ਹੈ ਅਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਹਾਸਲ ਕਰਨ ਲਈ ਕਾਲਾ ਪੈ ਜਾਂਦਾ ਹੈ। ਬਸ ਸਾਡੀ ਅਜੋਕੀ ਜ਼ਿੰਦਗੀ ਦੇ ਵਿੱਚ ਇੱਕ ਵੱਡੀ ਮਿਸਾਲ ਹੈ। ਹੋਰ ਹੀ ਹੋਰ ਇੱਛਾ ਕਰੀ ਜਾਣਾ, ਲਾਲਚ ਕਰੀ ਜਾਣਾ ਅਤੇ ਜ਼ਿੰਦਗੀ ਦਾ ਜਿਹੜਾ ਨੁਕਤਾ ਆ ਉਹਦੇ ਧਿਆਨ ਨਾ ਦੇਣਾ, ਅਤੇ ਫਿਰ ਜਦੋਂ ਨੁਕਤੇ ਵੱਲ ਧਿਆਨ ਨਾ ਦਿੱਤਾ ਹੋਏ ਫਿਰ ਕੀ ਹੁੰਦਾ ਹੈ, ਤੁਸੀਂ ਇਹਨਾਂ ਬੋਲਾਂ 'ਚ ਵੀ ਸੁਣ ਸਕਦੇ ਹੋ।

ਗੱਲ ਨੁਕਤੇ ਚ ਮੁੱਕਦੀ ਤੇ ਕਹਾਣੀ ਗੱਲ ਉੱਥੇ ਹੀ ਮੁੱਕਦੀ ਹੈ ਕਿ ਜੇ ਅਸੀਂ ਜ਼ਿੰਦਗੀ ਦੇ ਇਸ ਮੂਲ ਨੂੰ ਆਪਣੇ ਸਮਝ ਦੇ ਨਾਲ ਆਪਣੇ ਹਿਸਾਬ ਨਾਲ ਚੱਲਾਂਗੇ। ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਂ ਹੈ ਤੇ ਸਾਡੇ ਮਨਾਂ ਵਿੱਚ ਸਾਡੇ ਵਿਸ਼ਵਾਸ ਦੇ ਖੇਤਰ ਵਿੱਚ ਬਣਿਆ ਰੱਬ ਦਾ ਉਹ ਚਿੱਤਰ ਸਾਡਾ ਹਿਤੈਸ਼ੀ ਹੈ ਤੇ ਇਸ ਹਿਤੈਸ਼ੀ ਇਸ ਭਲੇ ਪੁਰੇ ਅੰਦਰਲੇ ਭਲੇ ਪੁਸ ਅਚੇਤ ਮਨ ਵਿੱਚ ਸਾਡੀ ਜਿਹੜੀ ਛਵੀ ਹੈ ਉਹ ਨੇਕੀ ਅਤੇ ਦਰਿਆ ਦਾ ਪ੍ਰਤੀਕ ਹੈ। ਇਹ ਸਿੱਖਿਆ ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਮਿਲਦੀ ਰਹੀ ਹੈ। ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਬੱਚੇ ਹੀ ਰੱਬ ਦੇ ਅਸਲੀ ਡਾਕੀਏ ਹੁੰਦੇ ਨੇ ਅਤੇ ਉਹ ਉਹਨਾਂ ਬੱਚਿਆਂ ਵਿੱਚ ਪਿਆਰ ਅਤੇ ਭੋਲਾਪਣ ਸਾਨੂੰ ਵੇਖਣ ਨੂੰ ਨਜ਼ਰ ਮਿਲਦਾ ਹੈ। ਇਹ ਪਿਆਰ ਅਤੇ ਭੋਲਾਪਣ ਇਹ ਸਹਿਜਤਾ ਅਸੀਂ ਚੱਕਾਚੌਂਦ ਦੁਨੀਆ ਦੇ ਵਿੱਚ ਵੱਡੇ ਹੋ ਕੇ ਗਵਾ ਲੈਂਦੇ ਹਾਂ ਅਤੇ ਇਹ ਸਹਿਜਤਾ ਹੌਲੀ ਹੌਲੀ ਸਾਨੂੰ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਆਪਣੇ ਇਹਨਾਂ ਗੁਣਾਂ ਦੇ ਨਾਲ ਆਪਣੇ ਅੰਦਰ ਆਤਮਾ ਨੂੰ ਆਪਣੇ ਵਿੱਚ ਵੱਧ ਰਹੇ ਲਾਲਚ ਅਮੀਰ ਹੋਣ ਦੀ ਉਸ ਲਾਲਸਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਅਕਸਰ ਇਸ ਗੱਲ ਨੂੰ ਕਈ ਵਾਰੀ ਬਹੁਤ ਸੋਚਦਾ ਹੁੰਦਾ ਕਿ ਬੰਦੇ ਨੂੰ ਜ਼ਿੰਦਗੀ ਜਿਉਣ ਦੇ ਲਈ ਆਖਿਰ ਕਿੰਨਾ ਕੁ ਪੈਸਾ ਚਾਹੀਦਾ। ਹੁਣ ਵੇਖੋ ਨਾ, ਜੇ ਤੁਸੀਂ ਮੈਂ ਹੁਣ ਤਰਕ ਔਰ ਦਲੀਲ ਦੀ ਗੱਲ ਕਰ ਰਿਹਾ ਸੀ ਅਤੇ ਜੇ ਤਰਕ ਅਤੇ ਦਲੀਲ ਨਾਲ ਚੱਲਦੇ ਹਾਂ, ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਜਿਵੇਂ ਅਸੀਂ ਅੰਬਾਨੀ ਦੀ ਗੱਲ ਕਰੀਏ ਜਿਹਦਾ ਘਰ ਹੀ 1500 ਕਰੋੜ ਦੇ ਵਿੱਚ ਹੋਵੇਗਾ, 1,00,000 ਕਰੋੜ ਵੀ ਘੱਟ ਹੋਵੇਗਾ ਜੇ ਮੈਂ ਕਵਾਂ ਕਿ ਇਸ ਦੀਆਂ ਜੀਰੋ ਹੀ ਨਹੀਂ ਗਿਣੀਆਂ ਜਾਂਦੀਆਂ ਕਿ ਕਿੰਨੀਆਂ ਹੋਣਗੀਆਂ। ਇੰਨਾ ਸਾਰਾ ਕੁਛ ਹੁੰਦੇ ਹੋਏ ਵੀ ਮਨੁੱਖ ਦੇ ਅੰਦਰਲੀ ਲਾਲਸਾ ਕਿੱਥੋਂ ਤੱਕ ਭਰਦੀ ਹੈ, ਇਸ ਨੂੰ ਤੁਸੀਂ ਕਿੰਨਾ ਸਮਾਂ ਵੇਖ ਸਕਦੇ ਹੋ। ਜ਼ਿੰਦਗੀ ਦਾ ਆਰਾਮ ਇਹਨਾਂ ਐਸ਼ੋ ਆਰਾਮ ਚੀਜ਼ਾਂ ਦੇ ਵਿੱਚ ਨਹੀਂ, ਜ਼ਿੰਦਗੀ ਦਾ ਸਕੂਨ ਉਹਨਾਂ ਚੀਜ਼ਾਂ ਦੇ ਵਿੱਚ ਹੈ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਸੌਖਿਆਂ ਜਜ਼ਬ ਕਰ ਲੈਂਦੇ ਹਾਂ, ਅਸੀਂ ਆਪਣੇ ਖੁਸ਼ੀਆਂ ਨੂੰ ਸਮਝ ਲੈਂਦੇ ਹਾਂ। ਅਤੇ ਜੇ ਮੈਂ ਅਗਲੀ ਗੱਲ ਕਰਾਂ ਕਿ ਜਿਨ੍ਹਾਂ ਵਿੱਚ ਸਾਨੂੰ ਬੜੇ ਆਰਾਮ ਨਾਲ ਆਪਣੇ ਆਪ 'ਤੇ ਹੱਸਣ ਨੂੰ ਜੀ ਕਰਦਾ ਹੈ, ਜ਼ਿੰਦਗੀ ਅਤੇ ਖੁਸ਼ੀਆਂ ਦਾ ਸਮਾਂ ਉਹਨਾਂ ਦੇ ਵਿੱਚ ਹੈ। ਅਮੀਰੀ ਅਤੇ ਗਰੀਬੀ ਦਰਅਸਲ ਅਜੋਕੇ ਪਦਾਰਥਵਾਦੀ ਯੁੱਗ ਦੇ ਦੋ ਪੈਮਾਨੇ ਨੇ ਅਤੇ ਇਸ ਚੱਕੀ ਦੇ ਵਿੱਚ ਪਿਸ ਰਿਹਾ ਹੈ ਵਿਚਕਾਰਲੇ ਮੱਧ ਵਰਗ ਦਾ ਇਨਸਾਨ ਜਿਸ ਦੀਆਂ ਖਾਹਿਸ਼ਾਂ ਦਾ ਤਲਾ ਕਿੰਨਾ ਡੂੰਘਾ ਪਾਟਿਆ ਹੈ ਕਿ ਅਸੀਂ ਸੋਚ ਨਹੀਂ ਸਕਦੇ। ਬਹੁਤੇ ਲੋਕ ਆਪਣੇ ਆਪ ਨੂੰ ਆਮ ਤੌਰ 'ਤੇ ਮਿਡਲ ਕਲਾਸ ਲੋਕ ਸਮਝ ਕੇ ਕੰਮ ਕਰਦੇ ਨੇ, ਪਰ ਮੈਂ ਜਦੋਂ ਤਰਕ ਵਿਗਿਆਨ ਇਹਨਾਂ ਨੰਬਰਾਂ ਦੇ ਹਿਸਾਬ ਤਾਂ ਨਾਲ ਵੇਖੋਗੇ ਤਾਂ ਤੁਸੀਂ ਵੇਖੋਗੇ ਕਿ ਬਹੁਤੇ ਅਸੀਂ ਸਾਡੇ ਵਿੱਚੋਂ ਮਿਡਲ ਤੋਂ ਵੀ ਬਹੁਤੇ ਥੱਲੜੀ ਇਨਕਮ ਦੇ ਦਾਇਰੇ ਵਿੱਚ ਆਉਂਦੇ ਹਾਂ, ਪਰ ਸਾਡੀਆਂ ਖਾਹਿਸ਼ਾਂ ਹਵਾਈ ਜਹਾਜ਼ ਲੈ ਕੇ ਦੂਰ ਅਸਮਾਨਾਂ 'ਚ ਉੱਡ ਕੇ ਉੱਤੋਂ ਵੀ ਅੱਗੇ ਪਤਾਲ ਲੱਭਣ ਦੀ ਗੱਲ ਹੁੰਦੀ ਹੈ। ਅਤੇ ਉਹਨਾਂ ਖਾਹਿਸ਼ਾਂ ਦੇ ਵਿੱਚ ਦੱਬੇ ਹੋਏ ਅਸੀਂ ਜ਼ਿੰਦਗੀ ਦੇ ਇੱਕ ਅਸਲੀ ਸੰਕਟ ਦੇ ਵਿੱਚ ਤੁਰੇ ਰਹਿੰਦੇ ਹਾਂ। ਇਸ ਕਰਕੇ ਅਸੀਂ ਆਪਣੇ ਆਪ ਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਗਵਾਚਣ ਦੇ ਲਈ ਚੱਕਾਚੌਂਦ ਰੌਸ਼ਨੀਆਂ ਸ਼ੋਰ ਵਾਲਾ ਮਿਊਜ਼ਿਕ ਸੰਗੀਤ ਉਹਦੇ ਵਿੱਚ ਗਵਾਚਣ ਦੀ ਗੱਲ ਕਰਦੇ ਹਾਂ। ਪਰ ਜ਼ਿੰਦਗੀ ਦਾ ਸਾਡਾ ਸਫ਼ਰ, ਜ਼ਿੰਦਗੀ ਦਾ ਸਫਲ ਜੀਵਨ ਸਾਨੂੰ ਆਪਣੇ ਆਪ ਅਤੇ ਦੁਨਿਆਵੀ ਗੱਲਾਂ ਨਾਲ ਸਾਂਝ ਪਾ ਕੇ ਆਉਂਦਾ। ਜੇ ਮੋਟਾ ਜਿਹਾ ਹਿਸਾਬ ਲਾ ਕੇ ਵੇਖੋ, ਖੇਤੀਬਾੜੀ ਮਾਹਿਰ ਕਹਿੰਦੇ ਨੇ ਕਿ ਬੰਦੇ ਨੂੰ ਖਾਣ ਯੋਗੀ ਜਿੰਨੀ ਸਬਜ਼ੀ ਚਾਹੀਦੀ ਹੈ ਉਹ ਘਰ ਦੀ 2 ਮਰਲੇ ਦੀ ਫੁਲਵਾੜੀ ਵਿੱਚ ਤੁਸੀਂ ਪੈਦਾ ਕਰ ਸਕਦੇ ਹੋ, ਅਤੇ ਸੌਣ ਦੇ ਲਈ ਰਹਿਣ ਦੇ ਲਈ ਤੁਹਾਨੂੰ ਕਿੰਨੀ ਕੁ ਜਗ੍ਹਾ ਚਾਹੀਦੀ ਹੈ। ਪਰ ਸਾਡੀ ਦੁਨੀਆਦਾਰੀ, ਸਮਾਜ, ਖਾਸ ਤੌਰ 'ਤੇ ਸਾਡੇ ਵਿਆਹ ਸ਼ਾਦੀਆਂ ਦੇ ਕੰਮ, ਖਾਸ ਤੌਰ 'ਤੇ ਸਾਡੇ ਵੱਡੀਆਂ ਗੱਡੀਆਂ ਦੇ ਕਮਰੇ, ਵੱਡੇ ਗਰਾਜ ਦੇ ਕਮਰੇ, ਅਤੇ ਫਿਰ ਉਹਨਾਂ ਵਿੱਚ ਵੱਡੇ ਵੱਡੇ ਸਟੋਰ, ਅਤੇ ਉਹਨਾਂ ਸਟੋਰਾਂ ਵਿੱਚ ਅਜਿਹੋ ਜਿਹਾ ਸਮਾਨ ਰੱਖਣਾ ਜਿਹੜਾ ਸ਼ਾਇਦ ਅਸੀਂ ਜ਼ਿੰਦਗੀ 'ਚ ਕਦੀ ਵੀ ਨਹੀਂ ਵਰਤਦੇ। ਇਹ ਇਸ ਚੱਲ ਸੁਚੱਲ ਜ਼ਿੰਦਗੀ ਦਾ, ਸਾਡੀ ਅਜੋਕੀ ਮੱਧ ਵਰਗੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸੱਚ ਹੈ। ਸਾਨੂੰ ਘਰ ਸੁਪਨਿਆਂ ਦਾ ਘਰ ਵੇਚ ਕੇ ਵਿਖਾਇਆ ਜਾਂਦਾ ਹੈ। ਅਸੀਂ ਛੋਟਾ, ਵੱਡਾ, ਫਿਰ ਵੱਡਾ ਅਤੇ ਫਿਰ ਵੱਡਾ ਘਰ ਲੈਣ ਦੀ ਸੋਚਦੇ ਹਾਂ।
ਬੱਚੇ ਛੋਟੇ ਛੋਟਾ ਘਰ ਬੱਚੇ ਵੱਡੇ ਵੱਡਾ ਘਰ ਬੱਚੇ ਵੱਡੇ ਹੋ ਕੇ ਚਲੇ ਗਏ ਫਿਰ ਵੱਡਾ ਘਰ ਅਤੇ ਫਿਰ ਘਰ ਦੇ ਨਾਲ ਹੀ ਇਸ ਜੀਵਨ ਦੇ ਵਿੱਚ ਅਸੀਂ ਇਸ ਧਰਤੀ ਤੋਂ ਰੁਖਸਤ ਕਰ ਜਾਂਦੇ ਹਾਂ ਕੀ ਸਾਡੇ ਜੀਵਨ ਦਾ ਮਕਸਦ ਇਹੀ ਰਹਿ ਗਿਆ ਸੀ ਇੱਥੇ ਗੱਲ ਨਾ ਤਰਕ ਦੀ ਨਾ ਦਲੀਲ ਦੀ ਗੱਲ ਇੱਥੇ ਇਹ ਹੋਣੀ ਚਾਹੀਦੀ ਹੈ ਕਿ ਉਹ ਕੰਮ ਕਰਨਾ ਜਿਹਦੇ ਵਿੱਚ ਸਾਨੂੰ ਖੁਸ਼ੀ ਮਿਲਦੀ ਹੈ ਅਤੇ ਮਸਲਾ ਜਿਹੜਾ ਉਹ ਇੱਥੇ ਫਸਿਆ ਹੋਇਆ ਹੈ ਕਿ ਸਾਨੂੰ ਖੁਸ਼ੀ ਕੀ ਹੈ ਉਹ ਵੀ ਸਾਨੂੰ ਦੂਜਿਆਂ ਤੋਂ ਦੱਸ ਕੇ ਪੁੱਛ ਕੇ ਅਖਬਾਰਾਂ ਰਾਹੀਂ ਯੰਤਰਾਂ ਰਾਹੀਂ ਫਿਲਮਾਂ ਰਾਹੀਂ ਪਤਾ ਲੱਗਦੀ ਹੈ ਕਿ ਖੁਸ਼ੀ ਇਹੀ ਹੈ ਤੁਸੀਂ ਅੱਜ ਕੱਲ੍ਹ ਅਕਸਰ ਦੇਖਦੇ ਹੋ ਕਿ ਇਹ ਟਰਮ 'ਤੇ ਆਈ ਸੀ ਬਕਟ ਲਿਸਟ ਕਿ ਤੁਹਾਡੇ ਘਰ ਦੇ ਕਮਰੇ 'ਚ ਘਰ ਵਿੱਚ ਲੌਬੀ ਦੇ ਵਿੱਚ ਇੱਕ ਬਾਲਟੀ ਹੈ ਜਿੱਥੇ ਤੁਸੀਂ ਬਹੁਤ ਸਾਰੀਆਂ ਪਰਚੀਆਂ ਪਾ ਦਿੰਦੇ ਹੋ ਅਤੇ ਕਦੀ ਵਿਹਲੇ ਬੈਠ ਕੇ ਚੱਕਦੇ ਹੋ ਯਾਰ ਅੱਜ ਮੈਂ ਪਰਚੀ ਚੱਕੀ ਉਹ ਅਗਲੇ ਸਾਲ 'ਤੇ ਮੈਂ ਪੈਰਿਸ ਜਾਣਾ ਤੁਹਾਡੀ ਉਸ ਬਕਟ ਲਿਸਟ ਦੇ ਵਿੱਚ ਕੀ ਲਿਖਿਆ ਕਿ ਤੁਸੀਂ ਕਿੱਥੇ ਕਿੱਥੇ ਜਾਣਾ ਹੈ ਅਕਸਰ ਸਕੂਲਾਂ ਵਿੱਚ ਛੁੱਟੀਆਂ ਪੈਂਦੀਆਂ ਨੇ ਪੰਜਾਬ ਦੀ ਮੈਂ ਗੱਲ ਕਰਨ ਲੱਗਾ ਅਤੇ ਮਾਪਿਆਂ ਨੂੰ ਇਹ ਫਿਕਰ ਲੱਗ ਜਾਂਦਾ ਕਿ ਅਸੀਂ ਬੱਚਿਆਂ ਨੂੰ ਕਿੱਥੇ ਘੁਮਾ ਕੇ ਲਿਆਉਣਾ ਇਹ ਵਰਤਾਰਾ ਜਦੋਂ ਅਸੀਂ ਛੋਟੇ ਸੀ ਸ਼ਾਇਦ ਉਦੋਂ ਨਹੀਂ ਸੀ ਹੁੰਦਾ ਪਰ ਇਹ ਵਰਤਾਰਾ ਪਿਛਲੇ ਕੁਛ ਦਿਨਾਂ ਦੇ ਵਿੱਚ ਕੁਛ ਸਾਲਾਂ ਦੇ ਵਿੱਚ ਜ਼ਿਆਦਾ ਆਉਣ ਲੱਗ ਪਿਆ ਮੈਨੂੰ ਹੌਲੀ ਹੌਲੀ ਗੱਲ ਇਹ ਸਮਝ ਆਈ ਓਹੋ ਇਹ ਸਾਰਾ ਮਸਲਾ ਤਾਂ ਸਕੂਲਾਂ 'ਚ ਹੋ ਰਿਹਾ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਟਾਟ ਬੋਰੀ ਸਕੂਲ ਜਿਹਨੂੰ ਕਹਿੰਦੇ ਸੀ ਥੱਲੇ ਬਹਿ ਕੇ ਪੜ੍ਹਨਾ ਬੈਂਚਾਂ 'ਤੇ ਪੜ੍ਹਨਾ ਅਤੇ ਸਾਦੀ ਜ਼ਿੰਦਗੀ ਹੋਣੀ ਅਤੇ ਛੁੱਟੀਆਂ ਹੋਣੀਆਂ ਅਤੇ ਨਾਨਕੇ ਦਾਦਕੇ ਚਲੇ ਜਾਣਾ ਜਾਂ ਪਿੰਡਾਂ 'ਚ ਚਲੇ ਜਾਣਾ ਮਹਿੰਗੇ ਵੱਡੇ ਸਕੂਲਾਂ ਵਿੱਚ ਬੱਚੇ ਪੜ੍ਹਨ ਲਾਤੇ ਅਸੀਂ ਆਪਣੀ ਜ਼ਿੰਦਗੀ ਦੀ ਮੋਟੀ ਕਮਾਈ ਇਹਨਾਂ ਬੱਚਿਆਂ ਇਹਨਾਂ ਸਕੂਲਾਂ 'ਤੇ ਲਾਉਂਦੇ ਹਾਂ ਇਸ ਆਸ ਦੇ ਨਾਲ ਲਾਉਂਦੇ ਹਾਂ ਕਿ ਅਸੀਂ ਚੰਗੀ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਚੰਗਾ ਜੀਵਨ ਬਤੀਤ ਕਰਾਂਗੇ ਅਤੇ ਇਸ ਚੰਗੇ ਜੀਵਨ ਬਤੀਤ ਕਰਨ ਦੀ ਆਸ ਦੇ ਵਿੱਚ ਅਸੀਂ ਔਖੇ ਹੁੰਦੇ ਹਾਂ ਇਹਨਾਂ ਸਕੂਲਾਂ ਦੇ ਵਿੱਚ ਹਰ ਸਾਲ ਇਹ ਦੱਸਿਆ ਜਾਂਦਾ ਹੈ ਕਿ ਇਹਨਾਂ ਗਰਮੀਆਂ ਦੀਆਂ ਛੁੱਟੀਆਂ 'ਚ ਤੁਸੀਂ ਕਿੱਥੇ ਕਿੱਥੇ ਜਾਣਾ ਹੈ ਇੱਥੋਂ ਤੱਕ ਤੁਹਾਨੂੰ ਐਸੇ ਵੀ ਲਿਖ ਕੇ ਦੇਣੇ ਪੈਂਦੇ ਨੇ ਅਤੇ ਉੱਥੇ ਜ਼ਿਆਦਾ ਗੱਲਾਂ ਦੂਸਰੇ ਮੁਲਕਾਂ ਦੀਆਂ ਵਿਦੇਸ਼ਾਂ ਦੀਆਂ ਅਤੇ ਪਹਾੜਾਂ ਦੀਆਂ ਅਤੇ ਹੋਰ ਗੱਲਾਂ ਦੀਆਂ ਹੋਣਗੀਆਂ ਅੱਜ ਦੇ ਜ਼ਮਾਨੇ ਵਿੱਚ ਜੇ ਗਰਮੀਆਂ ਦੇ ਵਿੱਚ ਕੋਈ ਘਰੋਂ ਬਾਹਰ ਨਾ ਨਿਕਲੇ ਪਹਾੜਾਂ 'ਚ ਨਾ ਜਾਏ ਤਾਂ ਉਹਨੂੰ ਲੱਗਦਾ ਕਿ ਸ਼ਾਇਦ ਉਹਦੇ ਜਿਉਂਦੇ ਰਹਿਣ ਦਾ ਉਹਦੇ ਜੀਵਨ ਦਾ ਉਹਦਾ ਕੋਈ ਸਫਲ ਹੀ ਨਹੀਂ ਹੋਇਆ ਜੀ ਹਾਂ ਇਹ ਕਹਾਣੀ ਸਾਰੀ ਉਹਨਾਂ ਸਕੂਲਾਂ ਤੋਂ ਹੁੰਦੀ ਹੈ ਇਹ ਖਾਸ਼ ਇਹ ਖੁਸ਼ੀ ਲੱਭਣ ਦਾ ਤਰੀਕਾ ਸਾਨੂੰ ਬਕਟ ਲਿਸਟ ਬਣਾਉਣ ਦਾ ਤਰੀਕਾ ਇੱਧਰੋਂ ਤੋਂ ਦੱਸਿਆ ਗਿਆ ਕਿ ਇਹਦੇ ਬਿਨਾਂ ਤੁਸੀਂ ਖੁਸ਼ ਨਹੀਂ ਰਹਿ ਸਕਦੇ ਘੁੰਮਣਾ ਚਾਹੀਦਾ ਪਰ ਸਿਰਫ ਕਿਸੇ ਪਹਾੜੀ ਥਾਂ 'ਤੇ ਜਾ ਕੇ ਰੋਟੀ ਪਾਣੀ ਖਾ ਕੇ ਵਾਪਸ ਆਉਣ ਨੂੰ ਘੁੰਮਣ ਲਈ ਨਹੀਂ ਜਾਣਾ ਚਾਹੀਦਾ ਹੁਣ ਤਾਂ ਹੋਰ ਵੀ ਵਰਤਾਰਾ ਬਣ ਗਿਆ ਜਾਣਾ ਭਾਵੇਂ ਨਹੀਂ ਜਾਣਾ ਫੋਟੋ ਪਾਉਣ ਜ਼ਰੂਰ ਪਾਉਣੀ ਹੈ ਅਤੇ ਫੋਟੋ ਪਾ ਕੇ ਇਹ ਦੱਸਣਾ ਕਿ ਮੈਂ ਫਲਾਣੀ ਜਗ੍ਹਾ ਗਿਆ ਸੀ ਸਕੂਨ ਮਿਲਦਾ ਹੈ ਨਵੇਂ ਕੱਪੜੇ ਮਿਲਦੇ ਆ ਅਤੇ ਸਾਨੂੰ ਲੱਗਦਾ ਕਿ ਅਸੀਂ ਖੁਸ਼ ਹਾਂ ਜੇ ਨਹੀਂ ਤਾਂ ਫਿਰ ਚਰਨ ਲਖਾਰੀ ਦੀ ਗੱਲ ਸੁਣ ਲਓ ਇਹ ਕੀ ਕਹਿੰਦਾ ਹੈ

ਚਰਨ ਲਖਾਰੀ ਜੀ ਚਿਮਟੇ ਰਹੇ ਹੀ ਆਪਣੀ ਸਾਰੀ ਜ਼ਿੰਦਗੀ ਸਾਰੀ ਗੱਲਬਾਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗੱਲ ਚਾਹੇ ਬੋਲੀ ਦੀ ਹੋਵੇ ਸਾਡੇ ਪਿਆਰ ਦੀ ਹੋਵੇ ਚਰਨ ਲਖਾਰੀ ਬਹੁਤ ਡੂੰਘੀਆਂ ਗੱਲਾਂ ਕਰਨ ਵਾਲੇ ਸ਼ਾਇਰ ਨੇ ਅਤੇ ਉਹਨਾਂ ਦੇ ਗੀਤ ਅਕਸਰ ਮੈਂ ਇੱਥੇ ਸੁਣਾਉਂਦਾ ਰਹਿੰਦਾ ਕੱਲ੍ਹ ਮੈਂ ਜਾਣ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਗੀਤ ਆਉਣ ਤੋਂ ਪਹਿਲਾਂ ਸੁਪਨਿਆਂ ਦੀ ਗੱਲ ਕਰ ਰਿਹਾ ਸੀ ਅਜੋਕੇ ਯੁੱਗ ਵਿੱਚ ਡਰੀਮਸ ਨੂੰ ਬਹੁਤ ਵੱਡੇ ਪੱਧਰ 'ਤੇ ਵੇਚਿਆ ਗਿਆ ਅਤੇ ਕਈ ਵਾਰੀ ਮੈਂ ਸੋਚਦਾ ਹੁੰਦਾ ਕਿ ਸ਼ਾਇਦ ਇਹ ਲੰਮਾ ਹੀ ਸਮੇਂ ਸਾਜਿਸ਼ ਦਾ ਇੱਕ ਹਿੱਸਾ ਬਣਾਇਆ ਗਿਆ ਸੀ ਸੁਪਨਿਆਂ ਦਾ ਜਿਹੜਾ ਸਾਇੰਟਿਫਿਕ ਵਿਗਿਆਨਕ ਅਧਿਐਨ ਸੀਗਾ ਉਹ ਕੋਈ 20ਵੀਂ ਸਦੀ ਦੇ ਸ਼ੁਰੂ 'ਚ ਹੋਇਆ ਸਿਗਮੰਡ ਫਰਾਇਡ ਨੇ ਇਹਦੇ ਵਿੱਚ ਕਾਫ਼ੀ ਜਿਹੜਾ ਮਨੋਵਿਗਿਆਨਿਕ ਸੀ ਇਹਦੀ ਗੱਲ ਕੀਤੀ ਖਾਸ ਤੌਰ 'ਤੇ ਉਸਨੇ ਬੰਦੇ ਦੇ ਸਾਡੇ ਅੰਦਰ ਜਿਹੜਾ ਅਚੇਤ ਮਨ ਆ ਉਹਦੇ 'ਚ ਪਹੁੰਚਣ ਦੇ ਲਈ ਸੁਪਨਾ ਇੱਕ ਜ਼ਰੀਆ ਜਿਹੜਾ ਉਹਨੂੰ ਦੱਸਿਆ ਗਿਆ ਉਹ ਇਹ ਵੀ ਮੰਨਦਾ ਹੈ ਕਿ ਸੁਪਨਾ ਸਾਡੀ ਅਧੂਰੀਆਂ ਰਹਿ ਗਈਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਵਸੀਲਾ ਬਣਦਾ ਹੈ ਜੁੰਗ ਨਾਂ ਦੇ ਮਨੋਵਿਗਿਆਨੀ ਨੇ ਮਨੁੱਖੀ ਜੀਵਨ ਵਿੱਚ ਸੁਪਨਿਆਂ ਦੀ ਮਹੱਤਤਾ ਨੂੰ ਵੱਡੇ ਪੱਧਰ 'ਤੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਉਸਨੇ ਸੁਪਨਿਆਂ ਨੂੰ ਬੰਦਿਆਂ ਦੇ ਅੰਦਰ ਜਾਣ ਲਈ ਵਰਤਿਆ ਅਤੇ ਸੁਪਨਿਆਂ ਦੇ ਵਿਸ਼ਲੇਸ਼ਣ ਨੂੰ ਮਿਥਿਹਾਸ ਮਾਨਵ ਵਿਗਿਆਨ ਧਰਮ ਅਤੇ ਕਲਾ ਦੇ ਖੇਤਰ ਨਾਲ ਵੀ ਜੋੜਿਆ ਸੁਪਨਾ ਸੁਪਨੇ ਹਰ ਕੋਈ ਵੇਖਦਾ ਆ ਪਰ ਜਾਗਣ 'ਤੇ ਕਿਸੇ ਨੂੰ ਯਾਦ ਰਹਿ ਜਾਂਦਾ ਹੈ ਤਾਂ ਕਈ ਭੁੱਲ ਜਾਂਦੇ ਹਾਂ ਅਸੀਂ ਇਹ ਕਿਉਂ ਮੰਨਦੇ ਹਾਂ ਕਿ ਸਵੇਰ ਦਾ ਸੁਪਨਾ ਸੱਚਾ ਹੁੰਦਾ ਹੈ ਸ਼ਾਇਦ ਮੈਂ ਕਦੀ ਕਦੀ ਇਹ ਵੀ ਸੋਚਦਾ ਹੁੰਦਾ ਕਿ ਸਵੇਰ ਦਾ ਸੁਪਨਾ ਸਾਨੂੰ ਯਾਦ ਰਹਿ ਜਾਂਦਾ ਹੈ ਅਤੇ ਇਸ ਕਰਕੇ ਸ਼ਾਇਦ ਸਾਨੂੰ ਲੱਗਦਾ ਕਿ ਸਾਨੂੰ ਯਾਦ ਰਹਿੰਦਾ ਹੈ ਪੁਰਾਣੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਖੇਤਰ ਦੇ ਵਿੱਚ ਸੁਪਨਿਆਂ ਨੂੰ ਸਾਨੂੰ ਬੜਾ ਇੱਕ ਅਜੀਬ ਦੁਨੀਆ ਦਾ ਵਰਤਾਰਾ ਲੱਗਦਾ ਸੀ ਪੱਛਮ ਦੇ ਲੋਕ ਵੀ ਕਈ ਸਾਲ ਇਹ ਮਹਿਸੂਸ ਕਰਦੇ ਰਹੇ ਸਾਡੇ ਭਾਰਤੀ ਲੋਕ ਵੀ ਇਹ ਅਜੇ ਤੱਕ ਵੀ ਇਹ ਮਹਿਸੂਸ ਕਰਦੇ ਨੇ ਇਹ ਵਿਚਾਰ ਵੀ ਕਰਦੇ ਨੇ ਔਰ ਉਹਨਾਂ ਦਾ ਪੱਕਾ ਵਿਸ਼ਵਾਸ ਹੈ ਕਿ ਰੂਹਾਂ ਅਤੇ ਦੇਵਤੇ ਸੁਪਨਿਆਂ ਰਾਹੀਂ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਅੱਜ ਵੀ ਆਪਣੇ ਜਠੇਰਿਆਂ ਨੂੰ ਪੂਜਦੇ ਹਾਂ ਜਦਕਿ ਸਾਡਾ ਜਿਹੜਾ ਸੂਫੀ ਮਤ ਆ ਉਹ ਇਹ ਧਾਰਨਾ ਮੰਨਦਾ ਹੈ ਕਿ ਜਿਹੜੇ ਸੁਪਨੇ ਨੇ ਉਹ ਰੂਹਾਂ ਦੇ ਹੁੰਦੇ ਨੇ ਅਤੇ ਸਰੀਰ ਨਾਲੋਂ ਵੱਖ ਹੋ ਕੇ ਵਿਚਰਦੇ ਨੇ ਇਸ ਤਰ੍ਹਾਂ ਦੇ ਨਾਲ ਕਈ ਤਰ੍ਹਾਂ ਦੀਆਂ ਲੋਕ ਕਹਾਣੀਆਂ ਵੀ ਜੁੜੀਆਂ ਹੋਈਆਂ ਵਣਜਾਰਾ ਬੇਦੀ ਹੋਣਾ ਨੇ ਆਪਣੀ ਕਈ ਕਹਾਣੀਆਂ ਦੇ ਵਿੱਚ ਉਹਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ ਕਿ ਨੀਂਦ ਦੀ ਅਵਸਥਾ ਵਿੱਚ ਆਤਮਾ ਸਰੀਰ ਨਾਲੋਂ ਵੱਖ ਹੋ ਕੇ ਥਾਂ ਥਾਂ ਘੁੰਮਦੀ ਫਿਰਦੀ ਹੈ ਜੰਗਲ ਵੇਲੇ ਦਰਿਆ ਗਾਉਂਦੀ ਹੈ ਸਾਕਾ ਸੰਬੰਧੀ ਨੂੰ ਮਿਲਦੀ ਹੈ ਅਤੇ ਉੱਥੇ ਆਪਣੀਆਂ ਅਪੂਰਨ ਖਾਹਿਸ਼ਾਂ ਦੀ ਪੂਰਤੀ ਕਰਦੀ ਹੈ ਇਹ ਸਾਡੀ ਇੱਕ ਜਿਹੜੀ ਅੰਤਰ ਆਤਮਾ ਮਾਨਸਿਕ ਸਥਿਤੀ ਆ ਉਹਦੇ ਵਿੱਚ ਸਾਨੂੰ ਸਕੂਨ ਮਿਲਣ ਦੀ ਗੱਲ ਵੀ ਆਉਂਦੀ ਲੱਗਦੀ ਹੈ ਸੁਪਨੇ ਬਹੁ ਪਰਤੀ ਹੁੰਦੇ ਆ ਇਹਨਾਂ ਦਾ ਮਤਲਬ ਕੱਢਣਾ ਮੈਨੂੰ ਲੱਗਦਾ ਬਹੁਤਾ ਸੌਖਾ ਨਹੀਂ ਹੈ ਅਤੇ ਇਹਨਾਂ ਸੁਪਨਿਆਂ ਦੇ ਵਿੱਚ ਸਾਨੂੰ ਆਮ ਤੌਰ 'ਤੇ ਅਜੇ ਤੱਕ ਦੀ ਸਾਇੰਸ ਇੱਥੇ ਲਿਆ ਕੇ ਮੁਕਾਉਂਦੀ ਹੈ ਕਿ ਸਾਨੂੰ ਡੂੰਘੇ ਮਨਾਂ ਦੇ ਵਿੱਚ ਜੋ ਅੰਤਰਾਤਮਾ 'ਚ ਗੱਲ ਹੁੰਦੀ ਹੈ ਉਹਨੂੰ ਜਾਣਨ ਲਈ ਵਰਤਿਆ ਜਾਂਦਾ ਹੈ ਮਨੋਵਿਗਿਆਨੀ ਸੁਪਨਿਆਂ ਨੂੰ ਤੁਹਾਡੇ ਮਾਇੰਡ ਦਾ ਇੰਪ੍ਰੈਸ਼ਨ ਜਿਹੜੇ ਨੇ ਰੂਪ ਨੇ ਉਹ ਦੱਸਦੇ ਨੇ ਆਮ ਮੰਨਿਆ ਜਾਂਦਾ ਕਿ ਜੇ ਤੁਹਾਡੇ ਸੁਪਨਿਆਂ ਦੇ ਵਿੱਚ ਜਾਨਵਰ ਆਉਣ ਤਾਂ ਤੁਹਾਡੀ ਜਿਹੜੀਆਂ ਮੁੱਢਲੀਆਂ ਪ੍ਰਵਿਰਤੀਆਂ ਅਤੇ ਇਛਾਵਾਂ ਦਾ ਪ੍ਰਤੀਕ ਹੁੰਦਾ ਹੈ ਇਸੇ ਤਰ੍ਹਾਂ ਹੀ ਉੱਡਦੇ ਪੰਛੀ ਜਿਹੜੇ ਤੁਹਾਡੀ ਆਜ਼ਾਦੀ ਦੇ ਪ੍ਰਤੀਕ ਮੰਨੇ ਜਾਂਦੇ ਨੇ ਕਈ ਵਾਰੀ ਸੁਪਨੇ ਵਿੱਚ ਕਿਸੇ ਇੱਛਾ ਨੂੰ ਲੈ ਕੇ ਇੱਕ ਡਰ ਅੰਦਰ ਸਾਡੇ ਡਰ ਦਾ ਪ੍ਰਤੀਕ ਬਣ ਜਾਂਦਾ ਹੈ ਅਤੇ ਕਈ ਵਾਰੀ ਸੁਪਨੇ ਵਿੱਚ ਡਿੱਗਦੇ ਭਜਨ ਚੱਲੇ ਜਾਣਾ ਸਾਡੀ ਅਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਸਾਡਾ ਕਿਸੇ ਕੰਮ 'ਤੇ ਅਵੇਸਲਾ ਹੋ ਜਾਣਾ ਵੀ ਢਿੱਲੇ ਪੈ ਜਾਣਾ ਵੀ ਹੁੰਦਾ ਹੈ ਕਹਿੰਦੇ ਨੇ ਕਿ ਟਾਪੂ ਅਕਲਤਾ ਦਾ ਗਹਿਣਾ ਦਿਖਾਵੇ ਦਾ ਅਤੇ ਚਾਬੀ ਮਸਲੇ ਦਾ ਹੱਲ ਹੁੰਦੀ ਹੈ ਇਸੇ ਤਰ੍ਹਾਂ ਜਿਹੜੇ ਸੁਪਨੇ ਨੇ ਉਹ ਸਾਡੇ ਕੁਛ ਅੰਦਰਲੇ ਤਣਾਵਾਂ ਨੂੰ ਆਰਾਮ ਕਰਨ ਦਾ ਜ਼ਰੀਆ ਬਣਦੇ ਨੇ ਅਸੀਂ ਜਦੋਂ ਕਿਤੇ ਗੱਡੀ ਫੜਨੀ ਹੋਵੇ ਘਰੋਂ ਤੁਰਨਾ ਹੋਵੇ ਤਾਂ ਸਾਨੂੰ ਇਹ ਕਾਹਲੀ ਹੁੰਦੀ ਹੈ ਕਿ ਪਤਾ ਨਹੀਂ ਟ੍ਰੇਨ ਆ ਕੇ ਨਿਕਲਣਾ ਗਈ ਹੋਵੇ ਕਈ ਵਾਰੀ ਸਾਡੀ ਗੱਡੀ ਸਾਡੀ ਘੜੀ ਦਾ ਟਾਈਮ ਘੜੀਆਂ ਤਾਂ ਹੁੰਦੀਆਂ ਹੀ ਨਹੀਂ ਅੱਜ ਕੱਲ੍ਹ ਸਾਡੇ ਫੋਨਾਂ ਦਾ ਟਾਈਮ ਅਤੇ ਕਈ ਵਾਰੀ ਅੱਗੇ ਆ ਰਹੀ ਗੱਡੀ ਦੇ ਟਾਈਮ 'ਚ ਫਰਕ ਹੁੰਦਾ
ਤੇ ਅਸੀਂ ਜਾ ਕੇ ਜਦੋਂ ਟਾਈਮ ਵੇਖਦੇ ਹਾਂ ਤੇ ਸਕੂਨ ਦਾ ਸਾਹ ਲੈਨੇ ਆ। ਇਹ ਛੋਟੀਆਂ ਛੋਟੀਆਂ ਗੱਲਾਂ, ਛੋਟੇ ਛੋਟੇ ਪਿਆਰ, ਛੋਟੇ ਛੋਟੇ ਆਈਡੀਆ, ਖਿਆਲ ਸਾਡੇ ਜਿਹੜੇ ਆ ਇਹ ਸੁਪਨਿਆਂ ਨੂੰ ਜਨਮ ਦਿੰਦੇ ਆ। ਗੱਲ ਜ਼ਿੰਦਗੀ ਜਿਉਣ ਦੀ ਹੈ, ਪਰ ਗੈਰੀ ਸੰਧੂ ਅਕਸਰ ਮੈਨੂੰ ਇਸ ਗੱਲੋਂ ਬਹੁਤ ਚੰਗਾ ਲੱਗਦਾ ਕਿ ਉਹ ਇੱਕ ਮੌਤ ਨੂੰ ਨਵੇਂ ਰੂਪ ਵਿੱਚ ਵੇਖਦਾ ਹੈ ਅਤੇ ਉਹ ਬੰਦਾ ਕਦੋਂ ਮਰਦਾ। ਉਹ ਗਾਣਾ ਅਕਸਰ ਤੁਸੀਂ ਸੁਣਦੇ ਹੋ, ਮੇਰਾ ਪਸੰਦੀਦਾ।

0: Gary da Gitus Gary sandu da Gitus is on air. Git Zendgi de Brenedesi Zendgi de Sachivisan da Stasi. Program da Paila segment Katamunda. The Juju segment of the Vichasi other Aladwala de Badare Halatani Kushkalangarangi. The Ustenali Kusuchina Majinia Tordana Sanya Garde. The fair program Akilak Jaldea.
1: The World at Night on your local station, Plenty Valley FM.
2: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ
3: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ ਟੀਏਸੀ ਵੱਲੋਂ ਇੱਕ ਸੁਨੇਹਾ
4: ਸਟੇਸ਼ਨ ਸਪਾਂਸਰ
5: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ ਪਰ .05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ ਜ਼ਿੰਮੇਵਾਰੀ ਲਓ ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ TAC ਵੱਲੋਂ ਇੱਕ ਸੁਨੇਹਾ
1: ਸਟੇਸ਼ਨ ਸਪਾਂਸਰ ਔਨ ਯੋਰ ਲੋਕਲ ਸਟੇਸ਼ਨ 88.6 ਪਲੈਂਟੀ ਵੈਲੀ FM ਦ ਵਰਲਡ ਐਟ ਨਾਈਟ

ਪ੍ਰੋਗਰਾਮ ਦੇ ਦੂਜੇ ਸੈਗਮੈਂਟ ਦੇ ਵਿੱਚ ਮੈਂ ਵਿੱਕੀ ਸਿੰਘ ਹਾਜ਼ਰ ਹਾਂ ਅਸੀਂ ਇੱਥੇ ਹਰ ਉਹ ਗੱਲ ਕਰਦੇ ਹਾਂ ਜੋ ਸਾਡੇ ਜ਼ਿਹਨ ਵਿੱਚ ਹੈ ਗੱਲਾਂ ਜੋ ਆਲੇ ਦੁਆਲੇ ਵਾਪਰ ਰਹੀਆਂ ਨੇ ਗੱਲਾਂ ਜੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇਸ ਵੇਲੇ ਸਾਡਾ ਬਹੁਤ ਸਾਰਾ ਧਿਆਨ ਆਪਣੇ ਮੁਲਕ ਹੈ ਉਹ ਮੁਲਕ ਜਿਹਨੂੰ ਛੱਡ ਕੇ ਅਸੀਂ ਪਰਦੇਸੀ ਹੋਏ ਹਾਂ ਉਹਨਾਂ ਮੁਲਕਾਂ ਵੱਲ ਧਿਆਨ ਕਰਦੇ ਹਾਂ ਆਲੇ ਦੁਆਲੇ ਵੀ ਬਹੁਤ ਵਧੀਆ ਗਤੀਵਿਧੀਆਂ ਹੋ ਰਹੀਆਂ ਦੋ ਚੋਟੀ ਦੇ ਕਲਾਕਾਰ ਇਸ ਵੇਲੇ ਮੈਲਬਨ ਦੇ ਵਿੱਚ ਨੇ ਜਾਂ ਮੈਂ ਕਹਿ ਲਵਾਂ ਆਸਟ੍ਰੇਲੀਆ ਦੇ ਵਿੱਚ ਨੇ ਪਿਛਲੇ ਦਿਨਾਂ ਦੇ ਵਿੱਚ ਜਲੌਂਗ ਦੇ ਵਿੱਚ ਮਿਸ ਪੂਜਾ ਦੇ ਗਾਣਿਆਂ ਨੇ ਖੂਬ ਰੰਗ ਬੰਨਿਆ ਜੇ ਕਹਿ ਲਿਆ ਜਾਵੇ ਵੀ ਇਹ ਐਤ 18 ਜੁਲਾਈ ਦਾ ਦਿਹਾੜਾ ਬੜਾ ਰੌਲੇ ਰੱਪੇ ਵਾਲਾ ਸੀ ਸ਼ਨੀਵਾਰ ਦਾ ਦਿਨ ਸ਼ਹਿਰ ਦੇ ਵਿੱਚ ਦੋ ਵੱਡੇ ਪ੍ਰੋਗਰਾਮ ਤਿੰਨ ਵੱਡੇ ਪ੍ਰੋਗਰਾਮ ਸੀ ਇੱਕ ਲਾਹੌਰ ਵਾਲਿਆਂ ਨੇ ਅੰਬਾਂ ਦਾ ਮੇਲਾ ਵੀ ਲਾਇਆ ਸੀ ਜਿੱਥੇ ਸਾਡੇ ਵਾਲੇ ਪੰਜਾਬ ਦੇ ਬਹੁਤੇ ਬੰਦੇ ਤਾਂ ਨਹੀਂ ਗਏ ਪਰ ਦੂਜੇ ਪੰਜਾਬ ਦੇ ਬੰਦਿਆਂ ਨੇ ਲਾਹੌਰ ਦੇ ਮੈਂਗੋ ਫੈਸਟੀਵਲ ਵਿੱਚ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ ਨਾਲ ਹੀ ਜਲੌਂਗ ਦੇ ਵਿੱਚ ਲਗਭਗ ਮੈਲਬਨ ਦੇ ਸਾਰੇ ਪਾਸਿਆਂ ਤੋਂ ਲੋਕ ਮਿਸ ਪੂਜਾ ਦੇ ਉਸ ਕੰਸਰਟ ਪ੍ਰੋਗਰਾਮ ਜਿਹੜਾ ਉਹਨਾਂ ਦਾ ਸਲਾਨਾ ਪ੍ਰੋਗਰਾਮ ਹੈ 8 ਸਾਲ ਹੋ ਗਏ ਉਹਨਾਂ ਨੂੰ ਪ੍ਰੋਗਰਾਮ ਕਰਦਿਆਂ ਅਤੇ 8ਵੇਂ ਸਾਲ ਦਾ ਵਿੱਚ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਉੱਥੇ ਪਹੁੰਚੇ ਗੱਲ ਉੱਥੇ ਪਹੁੰਚਣ ਦੀ ਸੀ ਗੱਲ ਜੋ ਮੈਨੂੰ ਵੇਖਣ ਦੇ ਵਿੱਚ ਆਈ ਕਿ ਅਜੇ ਤੱਕ ਵੀ ਬਹੁਤ ਸਾਰੇ ਲੋਕ ਉਹ ਗਾਣੇ ਉਹ ਦੁਗਾਣੇ ਜਿਹੜੇ ਕਿ ਅਸੀਂ ਗਵਾ ਚੁੱਕੇ ਆ ਜਿਨ੍ਹਾਂ ਗਾਣਿਆਂ ਨੂੰ ਅਸੀਂ ਭੁੱਲ ਭੁਲਾ ਚੁੱਕੇ ਹਾਂ ਉਹਨਾਂ ਦੀ ਵਾਰੀ ਅਜੇ ਵੀ ਆਉਂਦੀ ਲੱਗਦੀ ਹੈ ਲੋਕ ਉਹਨਾਂ ਦੇ ਗਾਣਿਆਂ ਨੂੰ ਸੁਣ ਸੁਣ ਕੇ ਜਵਾਨ ਹੋ ਰਹੇ ਨੇ ਖਾਸ ਤੌਰ 'ਤੇ ਜਦੋਂ ਮਿਸ ਪੂਜਾ ਨੇ ਇਹ ਪੁੱਛਿਆ ਕਿ ਮੇਰਾ ਕਿਹੜਾ ਗਾਣਾ ਤੁਹਾਨੂੰ ਪਸੰਦ ਹੈ ਅਤੇ ਮੈਨੂੰ ਇਹ ਗੱਲ ਬੜੀ ਚੰਗੀ ਲੱਗੀ ਕਿ ਛੋਟੇ ਨਹੀਂ ਵੱਡੇ ਨਹੀਂ ਆਸਟ੍ਰੇਲੀਆ ਵਿੱਚ ਵੱਡੇ ਹੋ ਰਹੇ ਬੱਚਿਆਂ ਨੇ ਕਿਹਾ ਝੋਨਾ ਭਾਵੇਂ ਕਿ ਉਹਨਾਂ ਨੂੰ ਪੰਜਾਬ 'ਚ ਝੋਨਾ ਲਾਉਣ ਲੱਗੇ ਕੀ ਕੁਝ ਹੁੰਦਾ ਉਹਨਾਂ ਦੇ ਕਹਾਣੀਆਂ ਦਾ ਨਾ ਪਤਾ ਹੋਵੇ ਪਰ ਉਹਨਾਂ ਨੂੰ ਇੰਨਾ ਜ਼ਰੂਰ ਪਤਾ ਵੀ ਝੋਨਾ ਗਾਣਾ ਅੱਜ ਵੀ ਸਾਰੇ ਆਸਟ੍ਰੇਲੀਆ ਵਾਸੀਆਂ ਦੇ ਗੱਡੀਆਂ 'ਚ ਵੱਜਦਾ ਲੋਕ ਉਸ ਗਾਣੇ ਨੂੰ ਸੁਣ ਕੇ ਯਾਦ ਕਰਦੇ ਆ ਅਤੇ ਮਿਸ ਪੂਜਾ ਦੇ ਇਸ ਗਾਣੇ ਨੇ ਵੀ ਉਹਨੇ ਆਪ ਵੀ ਗਾ ਕੇ ਸੁਣਾਇਆ ਉਹਨੇ ਲੋਕਾਂ ਕੋਲੋਂ ਵੀ ਗਵਾਇਆ ਅਤੇ ਲੋਕਾਂ ਨੇ ਗਵਾ ਕੇ ਉਹਦੇ 'ਤੇ ਰੀਲਾਂ ਵੀ ਬਣਾਈਆਂ ਅਤੇ ਮੁੜ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਮੰਚ 'ਤੇ ਖਲੋ ਕੇ ਲੋਕਾਂ ਕੋ ਜਿਹਨੂੰ ਕਹਿੰਦੇ ਬਾਹਾਂ ਖੜੀਆਂ ਕਰਾ ਕੇ ਇਸ ਗਾਣੇ 'ਤੇ ਨਾਚ ਵੀ ਕਰਾਇਆ ਮਿਸ ਪੂਜਾ ਆਉਂਦੇ 25 ਤਰੀਕ ਨੂੰ ਕੱਲ ਕਹਿ ਲਓ ਜਿਹੜਾ ਕਿ ਮੈਲਬਨ ਦੇ ਉੱਤਰ ਵਾਲੇ ਪਾਸੇ ਪਲੈਂਟੀ ਵੈਲੀ ਵਾਦੀਆਂ ਦੇ ਵਿੱਚ ਵੀ ਇਲਾਕਾ ਆ ਉੱਥੇ ਆਪਣਾ ਤੀਵਿਆਂ ਦੇ ਨਾਲ ਅਗਲਾ ਪ੍ਰੋਗਰਾਮ ਦੂਜਾ ਪ੍ਰੋਗਰਾਮ ਕਰਨਗੇ ਸ਼ਾਇਦ ਵਿਕਟੋਰੀਆ ਦੇ ਵਿੱਚ ਉਹਨਾਂ ਦੀ ਫੇਰੀ ਦਾ ਆਖਰੀ ਪ੍ਰੋਗਰਾਮ ਹੋਵੇਗਾ ਪਰ ਇਹਦੇ ਨਾਲ ਨਾਲ ਉਹਨਾਂ ਦੇ ਗਾਣਿਆਂ ਦੀ ਚਰਚਾ ਜਿਹੜੀ ਕਿ ਉਹ ਅਜੇ ਤੱਕ ਸਾਡੇ ਵਿੱਚ ਚੱਲ ਰਹੀ ਹੈ ਗਾਣਾ ਸੁਣਦੇ ਹਾਂ ਅਤੇ ਦੂਸਰਾ ਦੂਜੇ ਪਾਸੇ ਉਸਤਾਦ ਬੱਬੂ ਮਾਨ ਜੀ ਵੀ ਸ਼ਹਿਰ ਦੇ ਵਿੱਚ ਨੇ ਅਤੇ ਬੱਬੂ ਮਾਨ ਹੋਣਾ ਨੇ ਆਪਣਾ ਜਿਹੜਾ ਬਹੁਤ ਵੱਡਾ ਕੰਸਰਟ ਜਿਹੜਾ ਉਹ ਮੈਲਬਨ ਦੇ ਵਿੱਚ ਕੀਤਾ ਅਤੇ ਉਸ ਸ਼ੋਅ ਤੋਂ ਬਾਅਦ ਜਿਹੜੀ ਉਹਨਾਂ ਨੇ ਲੋਕਾਂ ਨਾਲ ਲੋਕ ਮਿਲਣੀਆਂ ਲੋਕ ਵਿਚਾਰਾਂ ਲੋਕ ਗੱਲਾਂ ਹੋਈਆਂ ਉਹਦੇ ਬਾਰੇ ਵੀ ਜਿਹੜੇ ਚਰਚੇ ਆ ਉਹ ਅਜੇ ਤੱਕ ਚੱਲਦੇ ਪਏ ਆ ਲਓ ਜੀ ਮਿਸ ਪੂਜਾ ਦਾ ਗੀਤ ਅਤੇ ਪ੍ਰੋਗਰਾਮ ਦਾ ਅਗਲਾ ਸੈਕਟਰ ਤੁਹਾਡੇ ਰੂਬਰੂ ਹੈ

ਮਿਸ ਪੂਜਾ ਦਾ ਗੀਤ ਸੁਣਿਆ ਜੋ ਗੀਤ ਹਰ ਦੁਗਾਣਿਆਂ ਦੇ ਨਾਲ ਚੱਲ ਰਿਹਾ ਦੁਗਾਣਿਆਂ ਦੀ ਰਾਣੀ ਵੀ ਉਹਨੂੰ ਕਿਹਾ ਜਾਂਦਾ ਹੈ ਗੱਡੀਆਂ ਦੇ ਵਿੱਚ ਚੱਲ ਰਿਹਾ ਗੀਤ ਸਾਨੂੰ ਜਿੱਥੇ ਪੰਜਾਬ ਦੀ ਉਸ ਆਰਥਿਕਤਾ ਦਾ ਜ਼ਿਕਰ ਕਰਦਾ ਆ ਉੱਥੇ ਆਸਟ੍ਰੇਲੀਆ ਦੇ ਬੱਚਿਆਂ ਨੂੰ ਇਹਦੇ ਬਾਰੇ ਸਮਝ ਆਉਣਾ ਇਹਦਾ ਮਤਲਬ ਥੋੜ੍ਹੀ ਬਹੁਤੀ ਤ੍ਰਾਸਦੀ ਜਿਹੜੀ ਹੈ ਉਹ ਗਾਣੇ 'ਚ ਹੁੰਦੀ ਹੈ ਗਾਣੇ ਦੇ ਬੋਲ ਆਉਂਦੇ ਆ ਵੀ ਉਹ ਦਿਨ ਕਦੋਂ ਆਊਗਾ ਜਦੋਂ ਸਾਡੀਆਂ ਮਿਹਨਤ ਕਮਾਈਆਂ ਦਾ ਮੁੱਲ ਪਊਗਾ ਜੱਟਾ ਵੇ ਤੇਰੀ ਜੂਣ ਬੁਰੀ ਪੰਜਾਬ ਦੇ ਕਿਸਾਨੀ ਦਾ ਹਾਲਾਤ ਜੋ ਅੱਜ ਤੋਂ 50 ਸਾਲ ਪਹਿਲਾਂ ਸਨ ਹਾਲਾਤ ਅੱਜ ਵੀ ਉੱਦਾਂ ਦੇ ਨੇ ਜ਼ਮੀਨਾਂ ਵਾਲੇ ਜੱਟ ਜੱਟ ਰੋਲਦੇ ਵੇਖੇ ਗਏ ਨੇ ਉਹ ਜੱਟ ਜਿਹੜੇ ਗਾਣਿਆਂ 'ਚ ਨਜ਼ਰ ਆਉਂਦੇ ਆ ਉਹ ਸਾਨੂੰ ਉੱਥੇ ਨਹੀਂ ਹੈਗੇ ਜੱਟ ਜੱਟਾ ਹੋਣਾ ਇੱਕ ਨਿਆਮਤ ਵੀ ਹੈ ਜੱਟ ਹੋਣਾ ਇੱਕ ਰਿਜਕ ਨਾਲ ਰੋਟੀ ਖਾਣ ਦਾ ਤਰੀਕਾ ਵੀ ਹੈ ਪਰ ਕਿਸਾਨੀ ਦਿਨ ਬ ਦਿਨ ਡਿੱਗਦੀ ਜਾ ਰਹੀ ਹੈ ਸਾਡੀ ਅਗਲੀ ਪੀੜ੍ਹੀ ਖੇਤੀਬਾੜੀ ਤੋਂ ਮੂੰਹ ਮੋੜਦੀ ਜਾ ਰਹੀ ਹੈ ਆਸਟ੍ਰੇਲੀਆ ਦੇ ਬੱਚੇ ਜੇ ਝੋਨੇ ਵਰਗਾ ਗੀਤ ਸੁਣਦੇ ਆ ਕਮ ਸੇ ਕਮ ਚਲੋ ਗੀਤ ਰੋਮਾਂਟਿਕ ਵੀ ਆ ਰੋਮਾਂਸ ਵੀ ਆ ਥੋੜ੍ਹੀ ਬਹੁਤੀ ਜੱਟਾਂ ਨਾਲ ਕਿਸਾਨੀ ਨਾਲ ਜੁੜੀ ਤਰਾਸਦੀ ਦੀ ਗੱਲ ਉਹਨਾਂ ਦੇ ਪੱਲੇ ਪੈਂਦੀ ਹੈ ਅਤੇ ਇੱਕ ਚੰਗਾ ਸਗਰ ਮੰਨਿਆ ਜਾਣਾ ਚਾਹੀਦਾ ਦੂਜਾ ਜਨਾਬ ਜਿਹਦੇ 'ਚ ਵੈਲੀਪੁਣਾ ਹੋਵੇ ਜਿਹਦੇ 'ਚ ਅੜਬਪੁਣਾ ਹੋਵੇ ਅਤੇ ਬੱਬੂ ਮਾਨ ਹੋਣਾ ਵੀ ਆਪਣੀਆਂ ਖੂਬ ਰੌਣਕਾਂ ਲਾਈਆਂ ਸ਼ਹਿਰ ਦੇ ਸਭ ਤੋਂ ਵੱਡੇ ਸਟੇਡੀਅਮ ਦੇ ਵਿੱਚ ਕੋਈ 2-3 ਘੰਟੇ ਚੰਗੀ ਪ੍ਰੋਗਰਾਮ ਦੇ ਨਾਲ ਗੱਲਾਂ ਬਾਤਾਂ ਹੋਈਆਂ ਹੁੱਲੜਬਾਜ਼ੀ ਵੀ ਹੋਈ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਰੌਲਾ ਪੈਂਦਾ ਹੈ ਉਹ ਖਾੜਿਆਂ ਦੇ ਮਾਹਿਰ ਨੇ ਅਤੇ ਖਾੜਾ ਬੰਨ੍ਹ ਕੇ ਰੱਖਦੇ ਨੇ ਅਤੇ ਇਸ ਬਾਰੇ ਉਹ ਅਕਸਰ ਗੱਲਾਂ ਕਰਦੇ ਰਹਿੰਦੇ ਨੇ ਬੱਬੂ ਮਾਨ ਹੁਣਾਂ ਦੀ ਪਹੁੰਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਭਾਈਚਾਰਾ ਲਗਭਗ ਵੰਡਿਆ ਗਿਆ ਜਿੱਥੇ ਕੁੜੀਆਂ ਦੀ ਸਰਦਾਰੀ ਮਿਸ ਪੂਜਾ ਦੇ ਗੀਤ ਵਿੱਚ ਰਹੀ ਬੱਬੂ ਮਾਣੇ ਦੇ ਗੀਤ ਵਿੱਚ ਹੁਲੜਬਾਜ਼ੀ ਮੁੰਡਿਆਂ ਵਾਲੇ ਦਬਕੇ ਅਤੇ ਖੁੱਲ੍ਹ ਕੇ ਦਾਰੂ ਦੀਆਂ ਗੱਲਾਂ ਚੱਲਦੀਆਂ ਰਹੀਆਂ ਪੰਜਾਬੀ ਗੀਤਾਂ ਦੇ ਇਹਨਾਂ ਅਖਾੜਿਆਂ ਨੇ ਖੂਬ ਰੌਣਕ ਲਾਈ ਅਤੇ ਬੱਬੂ ਮਾਨ ਹੋਣੀ ਅਜੇ ਆਸਟ੍ਰੇਲੀਆ ਵਿੱਚ ਹੀ ਹਨ ਅਤੇ ਜਿਵੇਂ ਉਹ ਕਹਿੰਦੇ ਨੇ ਕਿ ਉਹ ਅੜਬ ਪੰਜਾਬੀ ਦਾ ਗੀਤ ਅਕਸਰ ਉਹ ਗੱਲ ਕਰਦੇ ਨੇ ਅਤੇ ਪੁਲਿਸ ਵੀ ਅਲਰਟ ਸੀਗਾ ਕਿ ਹੁਣ ਪੰਜਾਬੀ ਆ ਗਿਆ ਅਤੇ ਜਿੱਦਾਂ ਬੱਬੂ ਮਾਨ ਦੇ ਕਹਿਣ ਮੁਤਾਬਕ ਉਹ ਹੁਣ ਥੱਪੜ ਮਾਰ ਕੇ ਅਸਲਾ ਖੋਹ ਲੈਂਦਾ ਜੇ ਨਹੀਂ ਤਾਂ ਫਿਰ ਗੀਤ ਸੁਣ ਲਓ

ਬੱਬੂ ਮਾਨ ਦਾ ਗੀਤ ਪੰਜਾਬੀ ਹੋਣ ਦਾ ਇੱਕ ਵੱਖਰਾ ਪ੍ਰਤੱਖ ਪ੍ਰਮਾਣ ਪ੍ਰਤੀਕ ਸਾਡੇ ਸਾਹਮਣੇ ਆਉਂਦਾ ਹੈ। ਉੱਧਰ ਭਾਰਤ ਦੇ ਵਿੱਚ ਇਸ ਵੇਲੇ ਦਿੱਲੀ ਦੇ ਵਿੱਚ ਵੱਡੀ ਪੱਧਰ 'ਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਾਕਰੋਚ ਜਨਤਾ ਪਾਰਟੀ ਨਾਂ ਦੀ ਇਹ ਪਾਰਟੀ ਪਿਛਲੇ ਕੁਛ ਦਿਨਾਂ ਦੇ ਵਿੱਚ ਇੱਕ ਜੱਜ ਵੱਲੋਂ ਟਿੱਪਣੀ ਕਰਨ ਦੇ ਰੋਸ ਵਜੋਂ ਐਡਾ ਵੱਡਾ ਇੱਕ ਪ੍ਰੋਗਰਾਮ ਇੱਕ ਸੰਘਰਸ਼ ਬਣਾ ਦੇਵੇਗੀ, ਸ਼ਾਇਦ ਇਹਦੇ ਬਾਰੇ ਸਰਕਾਰਾਂ ਨੇ ਨਹੀਂ ਸੋਚਿਆ। ਸੋਨਮ ਵਾਂਗਚੁੱਕ ਵੀ ਨੀਟ ਪੇਪਰ ਦੇ ਲੀਕ ਦੇ ਮਸਲੇ ਨੂੰ ਲੈ ਕੇ ਜਿੱਥੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਵਿੱਚ ਇਹਨਾਂ ਵਿੱਚ ਸ਼ਾਮਲ ਹੋਏ, ਉਹਦੇ ਵਿੱਚ ਹੁਣ ਇਹ ਇਸ ਗੱਲ 'ਤੇ ਮੁੱਕਦੇ ਨਜ਼ਰ ਆ ਰਹੇ ਨੇ ਕਿ ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਨੂੰ ਬੰਦ ਕਰਵਾਉਣ ਲਈ ਪੁਲਿਸ ਜ਼ਬਰਦਸਤੀ ਚੁੱਕ ਕੇ ਲੈ ਗਈ। ਵੱਡੀ ਪੱਧਰ 'ਤੇ ਵਿਦਿਆਰਥੀ ਲੱਖਾਂ ਦੀ ਗਿਣਤੀ ਵਿੱਚ ਜੰਤਰ ਮੰਤਰ ਪਹੁੰਚੇ, ਪੁਲਿਸ ਬੈਰੀਕੇਡ ਹੋਏ, ਪੁਲਿਸ ਨੇ ਲਾਠੀਚਾਰਜ ਵੀ ਕੀਤਾ, ਅਥਰੂ ਗੈਸ ਦੇ ਗੋਲੇ ਛੱਡੇ ਗਏ। ਸਵਾਲ ਇਸ ਤੋਂ ਇਹ ਹੈ ਕਿ ਦੇਸ਼ ਦੇ ਨੌਜਵਾਨ ਪੂਰੇ ਵਿਰੋਧ ਵਿੱਚ ਹਨ।

ਸਰਕਾਰ ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੀ ਸਰਕਾਰ ਦੇ ਨੁਮਾਇੰਦੇ ਇੱਕ ਵੱਖਰੀ ਕਿਸਮ ਦੀ ਸੱਟਬੰਦੀ ਬਣਦੀ ਨਜ਼ਰ ਆ ਰਹੀ ਹੈ ਕੋਈ ਇਸ ਨੂੰ ਵਿਰੋਧੀਆਂ ਦੀ ਸਾਜਿਸ਼ ਦੱਸਦਾ ਹੈ ਕੋਈ ਇਸ ਨੂੰ ਸਰਕਾਰ ਦੀ ਅੰਦਰ ਖਾਤੇ ਮਿਲੀ ਭੁਗਤ ਨਾਲ ਧਿਆਨ ਭਟਕਾਉਣ ਦੀਆਂ ਗੱਲਾਂ ਕਰਦਾ ਹੈ ਪਰ ਗੁੱਸਾ ਜਾਇਜ਼ ਹੈ ਲੋਕਾਂ ਦਾ ਗੁੱਸਾ ਜਾਇਜ਼ ਹੈ ਗੁੱਸਾ ਗੱਲ ਨਹੀਂ ਸੁਣਨੀ ਚਾਹੀਦੀ ਪਰ ਕਿਤੇ ਨਾ ਕਿਤੇ ਪ੍ਰੋਗਰਾਮ ਅਧੂਰਾ ਹੋ ਕੇ ਹਾਈਜੈਕ ਵੀ ਹੁੰਦਾ ਨਜ਼ਰ ਆਇਆ ਇਸ ਸੜਦੀਆਂ ਹੜਤਾਲਾਂ ਦਾ ਮਕਸਦ ਦੇਸ਼ ਵਿੱਚ ਫੈਲੀ ਅਸਥਿਰਤਾ ਦੇਸ਼ ਵਿੱਚ ਫੈਲਿਆ ਨਿਰਾਸ਼ਾਪਨ ਨੌਜਵਾਨਾਂ ਦੇ ਵਿੱਚ ਅੱਗੇ ਧੁੰਦਲਾ ਭਵਿੱਖ ਨਜ਼ਰ ਆਉਂਦਾ ਹੈ ਅਤੇ ਸ਼ਾਇਦ ਇਸ ਕਰਕੇ ਉਹ ਵੱਡੀ ਗਿਣਤੀ ਦੇ ਵਿੱਚ ਸੜਕਾਂ 'ਤੇ ਉਤਰੇ ਨੇ ਗੱਲ ਬੱਬੂ ਮਾਨ ਹੋਣਾ ਦੀ ਕਹੀ ਸੀ ਮੈਂ ਇਹ ਵੀ ਗੱਲ ਕੀਤੀ ਸੀ ਕਿ ਬੱਬੂ ਮਾਨ ਹੋਣਾ ਨੇ ਇੱਥੇ ਆ ਕੇ ਪੰਜਾਬ ਬਾਰੇ ਪੰਜਾਬੀਆਂ ਬਾਰੇ ਸਾਡੀ ਹੋਂਦ ਬਾਰੇ ਉਹਨਾਂ ਦੇ ਗੀਤਾਂ ਦੇ ਵਿੱਚ ਬਹੁਤ ਸਾਰਾ ਇੱਦਾਂ ਦਾ ਸਾਨੂੰ ਮਸਾਲਾ ਮਿਲ ਜਾਂਦਾ ਜਿਹਦੇ ਵਿੱਚ ਸਾਨੂੰ ਪਤਾ ਲੱਗਾ ਹੋਵੇ ਕਿ ਉਹ ਪੰਜਾਬ ਦੀ ਦਿੱਖ ਕਿਸ ਤਰ੍ਹਾਂ ਰੱਖਣੀ ਚਾਹੁੰਦੇ ਨੇ ਕੁਛ ਸਵਾਲਾਂ ਦੇ ਜਵਾਬ ਦੇ ਵਿੱਚ ਉਹਨਾਂ ਨੇ ਇੱਥੇ ਇਹ ਗੱਲ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਨੇ ਕੋਈ ਠੇਕਾ ਨਹੀਂ ਲੈ ਰੱਖਿਆ ਕਿ ਅਸੀਂ ਹਰ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਈਏ ਇਸ ਮੁਕਾਬਲੇ ਦੇ ਵਿੱਚ ਪੰਜਾਬੀ ਵਿਦਿਆਰਥੀ ਘੱਟ ਨਜ਼ਰ ਆਏ ਨੇ ਉਹਦਾ ਕਈ ਕਾਰਨ ਹੋਰ ਵੀ ਨੇ ਕਿ ਪੰਜਾਬ ਦੇ ਬਹੁਤੇ ਵਿਦਿਆਰਥੀ ਜਿਹੜੇ ਪੰਜਾਬੀ ਪੇਂਡੂ ਨੌਜਵਾਨ ਆ ਉਹ ਪ੍ਰਦੇਸ਼ਾਂ ਵਿੱਚ ਰਹਿੰਦਾ ਹੈ ਅਤੇ ਦੂਜੀ ਗੱਲ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉੱਥੇ ਵਿਦਿਆਰਥੀਆਂ ਦੀ ਆਪਣੀ ਇੱਕ ਐਜੂਟੇਸ਼ਨ ਚੱਲ ਰਹੀ ਹੈ ਪੰਜਾਬ ਦੇ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਵੱਲ ਧਿਆਨ ਉੱਧਰ ਨਾਲ ਜੁੜੇ ਹੋਏ ਨੇ ਇਸ ਕਰਕੇ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹ ਮਸਲਾ ਪਹਿਲਾਂ ਘਰੇਲੂ ਹੈ ਘਰੇਲੂ ਜੰਗ ਨਿਬੜੇਗੀ ਫਿਰ ਉਹ ਮਸਲਾ ਅੱਗੇ ਚੱਲੇਗਾ ਦੂਜੇ ਪਾਸੇ ਕਿਸਾਨਾਂ ਨੇ ਅਮਰੀਕਾ ਭਾਰਤ ਦੇ ਸਮਝੌਤੇ ਦੇ ਵਿੱਚ ਵੱਡੀ ਪੱਧਰ 'ਤੇ ਪ੍ਰੋਟੈਸਟ ਕਰਨ ਲਈ ਉਹ ਦਿੱਲੀ ਵੱਲੋਂ ਕੂਚ ਕੀਤੇ ਨੇ ਅਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਦਿੱਲੀ ਵੱਲੋਂ ਚੱਲ ਰਹੇ ਮਸਲਿਆਂ ਦੀ ਗੰਭੀਰਤਾ ਹੋਰ ਵੱਧਦੀ ਜਾ ਰਹੀ ਹੈ ਪੰਜਾਬ ਦੇ ਮਸਲੇ ਕਿੰਨੇ ਗੰਭੀਰ ਹੁੰਦੇ ਨੇ ਪੰਜਾਬ ਦੁਬਾਰਾ ਉਹਨਾਂ ਮਸਲਿਆਂ 'ਤੇ ਉਹਨਾਂ ਵੱਲ ਕਿਸਾਨ ਮੋਰਚੇ ਵਾਂਗ ਪੂਰਾ ਫਿਰ ਮੁਲਕ ਉਸੇ ਚੱਕਰ ਵਿੱਚ ਉਲਝ ਜਾਵੇਗਾ ਇਸ ਗੱਲੋਂ ਅੱਜ ਤੱਕ ਕਈ ਲੋਕ ਡਰ ਰਹੇ ਨੇ ਅਟਕਲਬਾਜ਼ੀਆਂ ਲੱਗ ਰਹੀਆਂ ਨੇ ਤਾਂ ਅਜੇ ਤੱਕ ਇਹ ਪਤਾ ਲੱਗੂਗਾ ਕਿ ਆਉਂਦੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ ਫਿਲਹਾਲ ਸਾਡਾ ਧਿਆਨ ਬੱਬੂ ਮਾਨ ਹੋਣਾ ਨੇ ਜੋ ਪ੍ਰੋਗਰਾਮ ਜੋ ਦੇਖ ਇੱਥੇ ਪੇਸ਼ ਕੀਤੀ ਉਹਦੇ ਵਿੱਚ ਉਹਨਾਂ ਨੇ ਚੰਗੀਆਂ ਨਸੀਹਤਾਂ ਵੀ ਦਿੱਤੀਆਂ ਉਹਦੇ ਵਿੱਚ ਅਜੋਕੇ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਇੱਕ ਦੂਜੇ ਦੇ ਤਸਵੀਰਾਂ ਨੂੰ ਬਦਲ ਬਦਲ ਕੇ ਫੋਟੋਸ਼ਾਪ ਕਰਕੇ ਪਰਿਵਾਰਾਂ ਅਤੇ ਬੱਚਿਆਂ ਦੇ ਤਸਵੀਰਾਂ 'ਤੇ ਅਟੈਕ ਕਰਦੇ ਹਾਂ ਉਹਨਾਂ ਨੇ ਕਿਹਾ ਇਹ ਪੰਜਾਬੀ ਹੋਣ ਦਾ ਕੋਈ ਸਬੂਤ ਨਹੀਂ ਪੰਜਾਬੀ ਤਾਂ ਆਪਣੇ ਧੀਆਂ ਭੈਣਾਂ ਦੀ ਰੱਖਿਆ ਕਰਦੇ ਨੇ ਔਰ ਸਾਡੇ ਤਾਂ ਧੀਆਂ ਭੈਣਾਂ ਦੇ ਵਿੱਚ ਇੱਕ ਦੂਜੇ ਨੂੰ ਇੱਜ਼ਤ ਨਾਲ ਦੇਖਦੇ ਨੇ ਜੇ ਦੁਸ਼ਮਣੀ ਕਰਨੀ ਹੈ ਗੁੱਸਾ ਕੱਢਣਾ ਹੈ ਗੱਲ ਵੀ ਤਾਂ ਕਰਨੀ ਸਿੱਧੀ ਗੱਲ ਕਰੋ ਪਰਿਵਾਰਾਂ ਤੱਕ ਜਾਣ ਕੇ ਲੁੱਕ ਕੇ ਆਈਡੀਆਂ ਬਦਲ ਕੇ ਪਿੱਛੇ ਰਹਿ ਕੇ ਆਪਣਾ ਇੱਕ ਦੂਜੇ ਨੂੰ ਬਦਨਾਮ ਕਰਦੇ ਹਾਂ ਇਸ ਗੱਲ 'ਤੇ ਚਿੰਤਾ ਭਾਈ ਨਹੀਂ ਪ੍ਰਗਟਾਈ ਗੁੱਸਾ ਕੀਤਾ ਅਤੇ ਕਿਹਾ ਲਾਣਤ ਹੈ ਇਹੋ ਜਿਹੇ ਕੰਮਾਂ ਨੂੰ ਨਹੀਂ ਕਰਨਾ ਚਾਹੀਦਾ ਗੱਲ ਬੱਬੂ ਮਾਨ ਹੋਣਾ ਦੀ ਹੋ ਰਹੀ ਹੈ ਅਤੇ ਫਿਰ ਗੀਤ ਵੀ ਉਹਨਾਂ ਦਾ ਸੁਣਦੇ ਹਾਂ ਅਤੇ ਫਿਰ ਉਸ ਗੀਤ ਦੇ ਵਿੱਚ ਦੇਖਦੇ ਹਾਂ ਵੀ ਕੀ ਰੰਗ ਰੂਪ ਸਾਨੂੰ ਨਜ਼ਰ ਆਉਂਦਾ ਹੈ

romantic geet babu monhona da tusi suneya apne program de vich babu monhona ne bahut sare geet gaaye bahut sare lokan nu naal nachan layi majboor kita te ohna de diwane ohna de fan ohna di changiyan gallan te ohna di dekh de vich la punjab badi dil to rooh to sunde ne ਪ੍ਰਦੇਸ਼ਾਂ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਸਾਡਾ ਧਿਆਨ ਪੰਜਾਬ ਵੱਲ ਹੁੰਦਾ ਹੈ ਅਤੇ ਪੰਜਾਬ ਦੀ ਇੱਕ ਵੱਡੀ ਤਰਾਸਦੀ ਇਹ ਰਹੀ ਕਿ ਅਸੀਂ ਆਪਣਾ ਇੱਕ ਬਹੁਤ ਵੱਡਾ ਜ਼ਰੂਰੀ ਵੱਡੀ ਭੋਂ ਜਿਹੜੀ ਉਹ ਲਹਿੰਦੇ ਪੰਜਾਬ ਪਾਕਿਸਤਾਨ ਛੱਡ ਕੇ ਆਏ ਹਾਂ ਪਾਕਿਸਤਾਨ ਦੇ ਮਨਿਸਟਰ ਜਿਹੜੇ ਮਨੋਰਟੀ ਕਲਚਰਲ ਅਫੇਅਰ ਮਨਿਸਟਰ ਸੀਗੇ ਰਮੇਸ਼ ਸਿੰਘ ਅਰੋੜਾ ਜੀ ਉਹ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਏ ਆਸਟ੍ਰੇਲੀਆ ਦੇ ਵਿੱਚ ਆ ਕੇ ਉਹਨਾਂ ਨੇ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਲੋਕਾਂ ਨੂੰ ਮਿਲੇ ਅਤੇ ਉੱਧਰਲੇ ਪੰਜਾਬ ਦੀਆਂ ਆਸਟ੍ਰੇਲੀਅਨ ਸਿੱਖਾਂ ਪੰਜਾਬੀਆਂ ਦੇ ਨਾਲ ਸਾਂਝ ਵਧਾਉਣ ਦੀ ਗੱਲ ਕੀਤੀ ਇੱਕ ਚੰਗਾ ਸਗਨ ਹੈ ਅਸੀਂ ਤਾਂ ਹਮੇਸ਼ਾ ਹੀ ਪੰਜਾਬੀ ਪਿਆਰ ਮੁਹੱਬਤ ਵੰਡਦੇ ਹਾਂ ਅਤੇ ਸਾਂਝਾਂ ਦੀ ਗੱਲ ਹੋਏ ਤਾਂ ਇਸ ਵਿੱਚ ਸਰਬਤ ਦੇ ਭਲਾ ਹੁੰਦਾ ਹੈ ਸਰਬਤ ਦੇ ਭਲੇ ਦਾ ਲਈ ਜਿੱਥੋਂ ਤੱਕ ਸਾਡੇ ਗੁਰੂਆਂ ਪੀਰਾਂ ਦੀਆਂ ਥਾਵਾਂ ਨੇ ਉਹ ਗੁਰੂ ਘਰ ਨੇ ਉਹ ਇਲਾਕੇ ਨੇ ਜਿਹੜੇ ਅਸੀਂ ਬੇਆਬਾਦ ਕਰ ਆਏ ਅਸੀਂ ਦੂਜਿਆਂ ਦੇ ਹਵਾਲੇ ਛੱਡ ਆਏ ਤਾਂ ਉਹਨਾਂ ਇਲਾਕਿਆਂ ਨੂੰ ਦੁਬਾਰਾ ਆਬਾਦ ਕਰਨ ਦੀ ਗੱਲ ਚੱਲਦੀ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਸਿੱਧਾ ਅਸਰ ਸਾਡੇ ਦੋਨਾਂ ਪੰਜਾਬਾਂ ਦੇ ਸੰਬੰਧਾਂ 'ਤੇ ਪੈਂਦਾ ਹੈ ਉੱਥੇ ਬਹੁਤ ਸਾਰੇ ਪ੍ਰਦੇਸੀ ਜਦੋਂ ਆਸਟ੍ਰੇਲੀਅਨ ਵਾਸੀ ਹੋ ਜਾਂਦੇ ਨੇ ਉਹ ਅਕਸਰ ਇੱਥੋਂ ਯਾਤਰਾਵਾਂ ਅਤੇ ਹੋਰ ਰੂਪ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਜਾਂਦੇ ਨੇ ਉਹਨਾਂ ਥਾਵਾਂ 'ਤੇ ਜਾਣਾ ਚਾਹੀਦਾ ਉਹਨਾਂ ਥਾਵਾਂ 'ਤੇ ਜਿੱਥੇ ਹੋਰ ਵੀ ਜਾਂਦੇ ਨੇ ਧਰਮੇਸ਼ ਸਿੰਘ ਹੋਣਾ ਨੇ ਇੱਥੇ ਇਸ ਗੱਲ ਨੂੰ ਤਾਕੀਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਗੱਲ ਦਾ ਦਾਅਵਾ ਕੀਤਾ ਆ ਕਿ ਤੁਹਾਨੂੰ ਪਾਕਿਸਤਾਨ ਸਰਕਾਰ ਬਾਵਾਂ ਖੋਲ੍ਹ ਕੇ ਸਵਾਗਤ ਕਰਦੀ ਹੈ ਅਤੇ ਤੁਸੀਂ ਆ ਕੇ ਉੱਥੇ ਲੋਕਾਂ ਨੂੰ ਮਿਲੋ ਅਤੇ ਆਪਣੀ ਉਹਨਾਂ ਪੁਰਾਤਨ ਥਾਵਾਂ ਦੇ ਨਾਲ ਸਾਂਝਾ ਵਧਾਓ ਇਹ ਗੱਲ ਹੁਣ ਆਸਟ੍ਰੇਲੀਅਨ ਪੰਜਾਬੀਆਂ ਦੇ ਆਪਣੇ ਮਸਲੇ ਨੇ ਕਿ ਉਹ ਇਹਨਾਂ ਦੇ ਇਸ ਸੱਦੇ ਨੂੰ ਇਸ ਸਾਂਝਾ ਨੂੰ ਕਿਸ ਰੂਪ ਵਿੱਚ ਵੇਖਦੇ ਨੇ ਫਿਲਹਾਲ ਤਾਂ ਗੱਲ ਪੰਜਾਬ ਦੇ ਸਾਂਝ ਦੀ ਚੱਲਦੀ ਹੈ ਬਾਕੀ ਗੱਲਾਂ ਆਉਣ ਵਾਲੇ ਸਮੇਂ 'ਚ ਦੇਖੀਆਂ ਜਾਣਗੀਆਂ ਇਸ ਸੰਬੰਧ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਅੰਬ ਜਿਹੜੇ ਆ ਮੈਂ ਜਦੋਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਉਹਨਾਂ ਦੇ ਮੇਲੇ ਵੀ ਇੱਥੇ ਲੱਗੇ ਅਤੇ ਪਾਕਿਸਤਾਨੀ ਅੰਬ ਬੜੇ ਮਸ਼ਹੂਰ ਨੇ ਅਤੇ ਪਾਕਿਸਤਾਨ ਦੇ ਅੰਬਾਂ ਦੀ ਵੱਡੀ ਪੱਧਰ 'ਤੇ ਆਮਦ ਜਿਹੜੀ ਆ ਪਾਕਿਸਤਾਨ ਸਰਕਾਰ ਵੱਲੋਂ ਇਹਨਾਂ ਮੁਲਕਾਂ ਦੇ ਵੱਖ ਵੱਖ ਥਾਵਾਂ 'ਤੇ ਐਗਜੀਬਿਸ਼ਨ ਸ਼ੋਅ ਲਾਏ ਗਏ ਅਤੇ ਆਸ ਕੀਤੀ ਜਾਂਦੀ ਹੈ ਕਿ ਆਉਂਦੇ ਸਾਲਾਂ ਦੇ ਵਿੱਚ ਇਹ ਫਲ ਫਰੂਟ ਜਿਹੜਾ ਫਲ ਫਰੂਟ ਸਾਨੂੰ ਇੱਥੇ ਕਈ ਵਾਰੀ ਨਸੀਬ ਨਹੀਂ ਹੁੰਦਾ ਅਤੇ ਹੁਣ ਜਿੱਦਾਂ ਆਵਾਜਾਈ ਦੇ ਸਾਧਨ ਜਿਹੜੇ ਸਾਡੇ ਇੰਨੇ ਵਧੀਆ ਹੋ ਗਏ ਨੇ ਇੰਨੇ ਸਿੱਧੇ ਹੋ ਗਏ ਨੇ ਤਾਂ ਅਸੀਂ ਇਹਨਾਂ ਫਲ ਫਰੂਟਾਂ ਨੂੰ ਲੈ ਕੇ ਛੇਤੀ ਉੱਥੇ ਪਹੁੰਚਣ ਦੀ ਗੱਲ ਕਰਾਂਗੇ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਫਿਰ ਮੈਂ ਇਸ ਗੀਤ ਤੋਂ ਬਾਅਦ ਸਾਂਝੀ ਕਰਦਾ ਉਹ ਸਾਡੇ ਜਿਹੜੇ ਪੱਛਮ ਵਾਲੇ ਪਾਸੇ ਵਿੰਡਮ ਸਿਟੀ ਕੌਂਸਲ ਦੇ ਮੇਅਰ ਨੇ ਉਹਨਾਂ ਨਾਲ ਸੰਬੰਧਿਤ ਆ ਅਤੇ ਉਸ ਗੱਲਬਾਤ ਨੂੰ ਅਸੀਂ ਇਸ ਪ੍ਰੋਗਰਾਮ ਤੋਂ ਬਾਅਦ ਅੱਗੇ ਵਧਾਉਂਦੇ ਹਾਂ ਕਬਜ਼ਾ ਗੀਤ ਬਾਬੂ ਮਾਨ ਹੋਣਾ ਦਾ ਬਹੁਤ ਵੱਡੀ ਪੱਧਰ 'ਤੇ ਪਸੰਦ ਕੀਤਾ ਜਾਂਦਾ ਰਿਹਾ ਅਤੇ ਉਹ ਆਪਣੇ ਗੀਤਾਂ 'ਚ ਵੀ ਕਹਿੰਦੇ ਆ ਕਿ ਮੈਂ ਤਾਂ ਕਬਜ਼ੇ ਕੁਬਜ਼ੇ ਗਾ ਕੇ ਕਈ ਸਾਲ ਪਹਿਲਾਂ ਕਰ ਛੱਡੇ ਅਤੇ ਉਹ ਆਪਣੀ ਕਿਸਮ ਦੀ ਬੇਸਿਕਲੀ ਉਹਨਾਂ ਦੀ ਜਿਹੜੀ ਇੱਕ ਸਟਾਈਲ ਆ ਉਹਦੀ ਗੱਲ ਕਰਦੇ ਆ ਕਬਜ਼ਾ

بالکل بابو مان دی خاص سٹائل دے وچ گیت سی قبضہ تے پوری طرح اجو پنجابی منڈیاں نو زمیناں دی لڑائی جھگڑے اپنے حق دی لڑائی اپنی بہادری تے اپنے قصے سب کچھ تانوں اس روپ چ ویکھن نوں ملدا ہے بابو مان ہوناں نے اسی انداز دے وچ ہی میلبرن وچ بہت ساری گلاں وی کیتیاں تے بہت سارے مسئلے بہت ساری گلاں دا اج کل سوشل میڈیا تے انہاں دے نال چرچا چلدی پئی ہے ਵਿਕਟੋਰੀਆ ਦੇ ਪ੍ਰਬੰਧਕੀ ਢਾਂਚੇ ਵਿੱਚ ਜਿਹੜਾ ਤੀਜਾ ਟੇਅਰ ਥਰਡ ਟੇਅਰ ਤੀਜਾ ਮੁੱਖ ਅੰਗ ਹੈ ਇੱਥੋਂ ਦੀਆਂ ਸਥਾਨਕ ਕੌਂਸਲਾਂ ਨੇ ਕੌਂਸਲਾਂ ਭਾਈਚਾਰੇ ਵਿੱਚ ਬਹੁਤ ਸੋਹਣਾ ਕੰਮ ਕਰਦੀਆਂ ਨੇ ਅਤੇ ਮੈਂ ਇੱਥੋਂ ਤੱਕ ਕਹਾਂ ਕਿ ਰਾਜ ਸੂਬੇ ਦੀ ਉਨੀ ਤਾਕਤ ਨਹੀਂ ਜਿੰਨੀਆਂ ਇੱਥੋਂ ਦੀਆਂ ਸਥਾਨਕ ਕੌਂਸਲਾਂ ਨੇ ਮੈਲਬਰਨ ਮੈਟਰੋਪੋਲੀਟਨ ਏਰੀਆ ਦੇ ਵਿੱਚ ਕੁਝ 79 ਕੌਂਸਲਾਂ ਕੰਮ ਕਰਦੀਆਂ ਨੇ ਧਰਤੀ ਦੀ ਹਰ ਇੰਚ ਇੰਚ ਜਗ੍ਹਾ ਕਿਸੇ ਨਾ ਕਿਸੇ ਕੌਂਸਲ ਦਾ ਹਿੱਸਾ ਹੈ ਕੁਝ ਕੌਂਸਲਾਂ ਪੇਂਡੂ ਖੇਤਰ ਦੀਆਂ ਦੂਰ ਦੁਰਾਡੇ ਰੀਜਨਲ ਏਰੀਆ ਦੀਆਂ ਵੱਡੀਆਂ ਕੌਂਸਲਾਂ ਨੇ ਆਬਾਦੀ ਥੋੜ੍ਹੀ ਇਲਾਕੇ ਜ਼ਿਆਦਾ ਨੇ ਕੁਝ ਕੌਂਸਲਾਂ ਛੋਟੀਆਂ ਜਿੱਥੇ ਵਿੱਚ ਮੈਲਬਰਨ ਸ਼ਹਿਰ ਦੇ ਆਲੇ ਦੁਆਲੇ ਦੀਆਂ 5-7 ਕੌਂਸਲਾਂ ਜਿਨ੍ਹਾਂ ਦੀ ਆਬਾਦੀ ਜ਼ਿਆਦਾ ਅਤੇ ਰਕਬੇ ਛੋਟੇ ਨੇ ਇਸੇ ਤਰ੍ਹਾਂ ਹੀ ਮੈਲਬਰਨ ਜਿਹੜਾ ਚਰਚਾ ਦਾ ਵਿਸ਼ਾ ਅੱਜ ਕੱਲ੍ਹ ਬਣਿਆ ਹੋਇਆ ਪ੍ਰੀਤ ਸਿੰਘ ਜਿਹੜੇ ਕਿ ਪਹਿਲੇ ਪੰਜਾਬੀ ਔਰ ਇੰਡੀਅਨ ਮੂਲ ਦੇ ਕੌਂਸਲਰ ਸੀਗੇ ਉਹ ਮੇਅਰ ਬਣੇ ਮੇਅਰ ਵੀ ਬਣਦੇ ਨੇ ਪੱਛਮ ਦੀ ਕੌਂਸਲ ਬਿਲਡਮ ਦੇ ਵਿੱਚ ਉਹਨਾਂ ਵੱਲੋਂ ਇੱਕ ਗਲਤ ਕਰੈਕਟਰ ਰੈਫਰੈਂਸ ਸਰਟੀਫਿਕੇਟ ਦੇਣ ਕਰਕੇ ਜੋ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਵਿਅਕਤੀ ਗਲਤ ਹੈ ਇਸ ਕਰਕੇ ਉਹਨਾਂ ਦੇ ਬਾਕੀ ਕੌਂਸਲਰ ਅਤੇ ਕਮਿਊਨਿਟੀ ਨੇ ਦਬਾਅ ਬਣਾਇਆ ਪਿਛਲੇ ਕਈ ਦਿਨਾਂ ਤੋਂ ਇਸ ਗੱਲ 'ਤੇ ਚਰਚੇ ਚੱਲ ਰਹੇ ਸਨ ਆਖਰ ਉਹਨਾਂ ਨੇ ਅੱਜ ਆਪਣੇ ਮੇਅਰ ਦੇ ਸਭਾ ਤੋਂ ਅਸਤੀਫਾ ਦੇ ਦਿੱਤਾ ਗੱਲ ਚਰਚਾ ਇਸ ਗੱਲ 'ਤੇ ਚੱਲਦੀ ਹੈ ਗੱਲ ਜ਼ਿੰਮੇਵਾਰੀਆਂ ਨਿਭਾਉਣ ਦੀ ਹੁੰਦੀ ਹੈ ਅਤੇ ਜ਼ਿੰਮੇਵਾਰੀ ਜਦੋਂ ਆਗੂ ਹੁੰਦੇ ਨੇ ਉਹ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਅਤੇ ਉਹਨਾਂ ਦਾ ਇਹ ਅਸਤੀਫਾ ਹੁਣ ਉਹਨਾਂ ਦੇ ਲੋਕ ਆਉਣ ਦੀਆਂ ਇਲੈਕਸ਼ਨਾਂ 'ਚ ਕਿਵੇਂ ਦੇਖਦੇ ਨੇ ਇਹ ਉਹ ਜਿੱਤ ਕੇ ਦੁਬਾਰਾ ਵੀ ਆ ਸਕਦੇ ਨੇ ਅਤੇ ਇਸ ਕਰਕੇ ਉਹ ਆਪਣੀ ਜਿਹੜੀ ਬਣੀ ਸ਼ਾਖ ਆ ਉਹਨੂੰ ਬਣਾ ਸਕਦੇ ਨੇ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਜੇ ਅਸੀਂ ਮੁੱਢ ਤੋਂ ਗੱਲ ਕਰਦੇ ਹਾਂ ਤਾਂ ਇਸ ਵੇਲੇ ਸਭ ਤੋਂ ਵੱਡਾ ਧਿਆਨ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਜਿੱਥੇ ਇਰਾਨ ਅਮਰੀਕਾ ਦੀ ਜੰਗ ਵੱਲ ਸੀਗਾ ਉੱਥੇ ਇਸ ਵੇਲੇ ਭਾਰਤ ਵੱਲ ਹੈ ਕਾਰਨ ਕੁਛ ਵੀ ਹੋ ਜਾਣ ਕਾਰਨ ਅੱਧੀ ਦੁਨੀਆ ਦੀ ਆਬਾਦੀ ਭਾਰਤ ਦੇ ਦੱਖਣੀ ਏਸ਼ੀਆ ਮੁਲਕਾਂ ਵਿੱਚ ਰਹਿੰਦੀ ਹੈ ਪਾਕਿਸਤਾਨ ਬੰਗਲਾਦੇਸ਼ ਭਾਰਤ ਸ਼੍ਰੀਲੰਕਾ ਬਰਮਾ ਨੂੰ ਮਿਲਾ ਕੇ ਅਤੇ ਲਗਭਗ ਅੱਧੀ ਆਬਾਦੀ ਦੁਨੀਆ ਦੀ ਉਹ ਇਹਨਾਂ ਮੁਲਕਾਂ ਵਿੱਚ ਰਹਿੰਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਦੁਨਿਆਵੀ ਬਾਕੀ ਮੁਲਕਾਂ ਦੇ ਨਾਲ ਸੰਬੰਧ ਟ੍ਰੇਡ ਵਪਾਰ ਅਤੇ ਇਹਨਾਂ ਨੇ ਜਦੋਂ ਆਪਣੀ ਆਰਥਿਕਤਾ ਵਿਕਾਸ ਦੇ ਲਈ ਆਪਣੇ ਮੁਲਕਾਂ ਦੇ ਦਰਵਾਜ਼ੇ ਦੂਜਿਆਂ ਲਈ ਖੋਲ੍ਹੇ ਅਤੇ ਵੱਡੀ ਪੱਧਰ ਦੇ ਵਿੱਚ ਇਹਨਾਂ ਦੇ ਵਿੱਚ ਆਮਦ ਹੋਈ ਪਰ ਨਾਲ ਹੀ ਨਾਲ ਭਾਰਤ ਦੇ ਆਪਣੇ ਗਵਾਂਢੀ ਮੁਲਕਾਂ ਦੇ ਨਾਲ ਕਿਹੋ ਜਿਹੇ ਸੰਬੰਧ ਨੇ ਇਹਦਾ ਆਏ ਬਾਏ ਚਰਚਾ ਚੱਲਦੀ ਰਹਿੰਦੀ ਹੈ ਪ੍ਰਧਾਨ ਮੰਤਰੀ ਮੋਦੀ ਵੀ ਪਿਛਲੇ ਕੁਛ ਦਿਨਾਂ ਦੇ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹੋ ਕੇ ਗਏ ਨੇ ਉਹਨਾਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਦੌਰੇ ਵਿੱਚ ਬਹੁਤ ਸਾਰੇ ਜਿਹੜੇ ਆਦਾਨ ਪ੍ਰਦਾਨ ਇੰਪੋਰਟ ਸਪੋਰਟ ਹੈ ਜਿਹੜਾ ਵਪਾਰਕ ਸੰਧੀ ਉਹਨਾਂ ਦੀ ਗੱਲ ਵੀ ਕੀਤੀ ਹੈ ਸਭ ਤੋਂ ਵੱਡਾ ਚਰਚਾ ਜਿਹੜਾ ਇਸ ਗੱਲ 'ਤੇ ਬਣਿਆ ਹੈ ਕਿ ਆਸਟ੍ਰੇਲੀਆ ਵੱਡੀ ਪੱਧਰ 'ਤੇ ਭਾਰਤ ਨੂੰ ਐਨਰਜੀ ਊਰਜਾ ਦੇ ਲਈ ਅਤੇ ਹੋਰ ਸਾਧਨਾਂ ਦੇ ਨਿਊਕਲੀਅਰ ਸਪਲਾਈ ਦੇਵੇਗਾ ਅਤੇ ਉਸ ਦੀ ਜਿਹੜੀ ਕਈ ਵਿਰੋਧੀ ਧੁਰਾਂ ਵੱਲੋਂ ਕਈ ਪੱਧਰ 'ਤੇ ਆਸਟ੍ਰੇਲੀਆ ਸਰਕਾਰ ਦੀ ਨੀਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਵਾਬ ਹੋ ਰਹੇ ਨੇ ਫਿਲਹਾਲ ਬਹੁਤ ਸਾਰੇ ਲੋਕ ਇਸ ਗੱਲ ਤੋਂ ਆਸ ਕਰਦੇ ਨੇ ਕਿ ਇਹਨਾਂ ਦੇ ਸੰਬੰਧ ਜਿਹੜੇ ਆਪਸੀ ਵਿੱਚ ਸੁਧਰਨਗੇ ਉਹਦੇ ਨਾਲ ਮਸਲੇ ਹੋਰ ਵਧੀਆ ਹੋਣਗੇ ਇਸੇ ਤਰ੍ਹਾਂ ਇੱਕ ਚਰਚਾ ਦਾ ਵਿਸ਼ਾ ਜਿਹੜਾ ਅੱਜ ਕੱਲ੍ਹ ਬਹੁਤ ਵੱਡੀ ਪੱਧਰ 'ਤੇ ਗੱਲ ਬਣਦੀ ਰਹੀ ਉਹ VFS ਗਲੋਬਲ ਸਰਵਿਸਿਜ਼ ਵੱਲੋਂ ਜਿੱਥੇ ਕਿ ਬਹੁਤ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਭਾਰਤ ਜਾਣ ਲਈ ਵੀਜ਼ੇ ਦੀ ਲੋੜ ਹੁੰਦੀ ਆ ਪਾਸਪੋਰਟ ਰੀਨਿਊ ਕਰਾਉਣੇ ਆ ਮਾਪਿਆਂ ਦੇ ਬੱਚਿਆਂ ਦੇ ਪਾਸਪੋਰਟ ਦਾ ਸੰਬੰਧ ਹੈ ਉਹ ਜਿਹੜੀ ਡਾਕੂਮੈਂਟੇਸ਼ਨ ਦਾ ਕੰਟਰੈਕਟ ਪ੍ਰਾਈਵੇਟ ਕੰਪਨੀ ਨੂੰ ਸੀ ਉਹ ਸ਼ਾਇਦ ਅੱਗੇ ਨਹੀਂ ਹੋਇਆ ਨਵੀਂ ਕੰਪਨੀ ਅਜੇ ਲਾਗੂ ਨਹੀਂ ਹੋਈ ਇਸ ਕਰਕੇ ਲੋਕਾਂ ਵਿੱਚ ਬੇਚਾਨੀ ਪਰੇਸ਼ਾਨੀ ਚੱਲ ਰਹੀ ਹੈ ਪਰ ਅਜੇ ਤੱਕ ਇੰਡੀਅਨ ਕੌਂਸੂਲੇਟ ਉਹਨਾਂ ਦੀ ਮਦਦ ਕਰ ਰਿਹਾ ਹੈ ਅਜੇ ਤੱਕ ਇਹ ਜਾਣਕਾਰੀ ਆ ਰਹੀ ਹੈ ਕਿ ਨਵੀਆਂ ਅਰਜ਼ੀਆਂ ਤਾਂ ਨਹੀਂ ਲਈਆਂ ਜਾ ਰਹੀਆਂ ਪਰ ਪਿਛਲੀਆਂ ਬਣਦੀਆਂ ਅਰਜ਼ੀਆਂ ਦਾ ਕੰਮ ਕਿਸੇ ਨਾ ਕਿਸੇ ਤਰ੍ਹਾਂ ਕਢਾ ਕੇ ਉਹਨੂੰ ਮੁਕਾਉਣ ਦੀ ਗੱਲ ਕੀਤੀ ਜਾਣ ਦੀ ਗੱਲ ਹੋ ਰਹੀ ਹੈ ਜੀ ਹਾਂ ਪ੍ਰੋਗਰਾਮ ਦੇ ਤੀਜੇ ਸੈਗਮੈਂਟ ਵੱਲ ਵੱਧ ਰਹੇ ਹਾਂ ਤੀਜਾ ਸੈਗਮੈਂਟ ਜਿੱਥੇ ਸਾਡੇ ਆਲੇ ਦੁਆਲੇ ਆਰਟ ਕਲਾ ਫਿਲਮਾਂ ਦੀ ਗੱਲਾਂ ਹੁੰਦੀ ਹੈ ਉੱਥੇ ਕੋਲੈਬੋਰੇਟਿਵ ਤਰੀਕੇ ਨਾਲ ਆ ਰਹੇ ਸੰਗੀਤ ਦੇ ਉੱਤੇ ਵੀ ਗੱਲ ਕਰਦੇ ਹਾਂ ਸੰਗੀਤ ਕਿੱਦਾਂ ਦਾ ਵੀ ਹੋਵੇ ਸੰਗੀਤ ਬਦਲ ਰਿਹਾ ਹੈ ਅਜੋਕੇ ਯੁੱਗ ਦੇ ਵਿੱਚ ਸੰਗੀਤ AI ਦੇ ਨਾਲ ਸਾਹਮਣੇ ਆ ਰਿਹਾ ਹੈ ਜਾਂ ਸੰਗੀਤ ਪੁਰਾਣੇ ਰੂਪੀ ਢੰਗ ਦੇ ਵਿੱਚ ਸਾਡੇ ਕੋਲ ਆ ਰਿਹਾ ਹੈ ਇਸ ਬਾਰੇ ਚਰਚਾ ਅਸੀਂ ਅਕਸਰ ਕਰਦੇ ਰਹਿੰਦੇ ਹਾਂ ਪਰ ਜਿਹੜਾ ਸਭ ਤੋਂ ਅਹਿਮ ਮਸਲਾ ਹੈ ਵੀ ਕੀ ਇੱਦਾਂ ਦਾ ਸੰਗੀਤ ਸਾਨੂੰ ਪਸੰਦ ਆਵੇਗਾ ਕੀ ਇੱਦਾਂ ਦਾ ਸੰਗੀਤ ਜਿਹੜਾ ਕਿ ਦੂਜੇ AI ਨਾਲ ਬਣਿਆ ਪਰ ਲੋਕਾਂ ਦੇ ਜੇ ਟੇਸਟ ਬਦਲ ਗਏ ਤਾਂ ਉਹ ਕੀ ਬਦਲਣਗੇ ਪੁਰਾਣਾ ਗੀਤ ਹਿੰਦੀ ਫਿਲਮ ਦਾ ਬਲੈਂਡਡ ਮਿਊਜ਼ਿਕ ਦੇ ਵਿੱਚ ਕੀ ਰੂਪ ਲੈ ਕੇ ਆਉਂਦਾ ਹੈ ਉਹ ਸੁਣਦੇ ਹਾਂ ਅਤੇ ਫਿਰ ਆਪਾਂ ਇਹ 'ਤੇ ਗੱਲ ਕਰਦੇ ਹਾਂ ਕਿ ਇਹੋ ਜਿਹੇ ਸੰਗੀਤ ਦਾ ਸਾਡੇ 'ਤੇ ਕੀ ਅਸਰ ਹੁੰਦਾ ਹੈ

прани филм Hare Rama Hare Krishna да ги тамаро дам суне. Пар сангита мюзик билкул навен даз де вич. Те ажкал жидан да сангит чал рае артифишиал интелигенс да ода сангит гал хо рие. ਇੱਥੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਹੁਤ ਸਾਰੇ ਪੰਜਾਬੀ ਲੇਖਕ ਪੰਜਾਬੀ ਕਿਤਾਬਾਂ ਲਿਖਣ ਵਾਲੇ ਸ਼ਾਇਰ ਕਲਾ ਪਾਰਖੂ ਪੰਜਾਬੀ ਬੋਲੀ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹੁਤਾ ਕੰਮ ਨਹੀਂ ਕਰ ਰਹੇ ਜਾਂ ਉਹ ਕੰਮ ਕਰਨਾ ਪਸੰਦ ਨਹੀਂ ਕਰਦੇ ਇੱਕ ਸੱਜਣਾ ਨੇ ਤਰਕ ਦਿੱਤਾ ਸੀ ਕਿ ਜੇ ਇਸ ਤਰ੍ਹਾਂ ਹੀ ਗੱਡੀ ਚੱਲਦੀ ਰਹੀ ਤਾਂ ਆਉਂਦੇ ਦਿਨਾਂ ਦੇ ਵਿੱਚ ਅਸੀਂ ਪੰਜਾਬੀ ਬੋਲੀ ਨੂੰ AI ਤੋਂ ਬਹੁਤ ਪਿੱਛੇ ਕਰ ਦੇਵਾਂਗੇ ਮੈਂ ਸਮਝਦਾ ਕਿ ਜਦੋਂ ਵੀ ਕੋਈ ਨਵੀਂ ਤਕਨੀਕ ਆਉਂਦੀ ਆ ਉਹਦਾ ਕਿਤੇ ਨਾ ਕਿਤੇ ਇੱਦਾਂ ਮਾੜਾ ਮੋਟਾ ਵਿਰੋਧ ਹੁੰਦਾ ਆ ਵਿਰੋਧ ਹੋਣ ਤੋਂ ਬਾਅਦ ਜਦੋਂ ਉਹ ਤਕਨੀਕ ਪਾਪੂਲਰ ਹੋ ਜਾਂਦੀ ਹੈ ਉਹਨੂੰ ਹੌਲੀ ਹੌਲੀ ਐਕਸੈਪਟ ਕਰ ਲਿਆ ਜਾਂਦਾ ਜਿਵੇਂ ਮੈਂ ਜਾਣਬੁੱਝ ਕੇ ਕੁਛ ਲਫਜ਼ ਅੰਗਰੇਜ਼ੀ ਦੇ ਬੋਲੇ ਹੁਣ ਜਦੋਂ ਮਸਲਾ ਬਨਾਉਟੀ ਬੁੱਧੀ ਦਾ ਆਉਂਦਾ ਆ ਉਹਦੇ ਵਿੱਚ ਸ਼ੁੱਧ ਪੰਜਾਬੀ ਕਿੱਦਾਂ ਦੀ ਬੋਲਣੀ ਆ ਇਹਦੇ ਬਾਰੇ ਨਿੱਠ ਕੇ ਬੈਠ ਕੇ ਕੰਮ ਕਰਨ ਦੀ ਲੋੜ ਆ ਜਦੋਂ ਨਵੇਂ ਨਵੇਂ ਕੰਪਿਊਟਰ ਆਏ ਸਨ ਸਭ ਤੋਂ ਪਹਿਲਾਂ ਇਹਦਾ ਅਸਰ ਬੈਂਕਾਂ ਵਿੱਚ ਕੰਪਿਊਟਰੀਕਰਨ ਦੇ ਨਾਂ 'ਤੇ ਵੇਖਣ ਨੂੰ ਮਿਲਿਆ ਬੈਂਕਾਂ ਦੇ ਪੁਰਾਣੇ ਸਿਸਟਮ ਦੇ ਮੁਤਾਬਕ ਵੱਡੇ ਵੱਡੇ ਰਜਿਸਟਰ ਦੇ ਵਿੱਚ ਵਹੀ ਖਾਤੇ ਹੁੰਦੇ ਲੋਕ ਲਾਈਨਾਂ ਵਿੱਚ ਫਾਰਮ ਭਰਦੇ ਫਾਰਮ ਆਉਂਦਾ ਅਤੇ ਉਹ ਵਹੀ ਖਾਤੇ ਵਿੱਚ ਦਰਜ ਹੁੰਦਾ ਪੈਸੇ ਮਿਲਦੇ ਅਤੇ ਫਿਰ ਉਹ ਨੋਟਬੁੱਕ ਦੇ ਵਿੱਚ ਦਾਖਲ ਹੁੰਦਾ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬੈਂਕਾਂ ਨੇ ਕੰਪਿਊਟਰੀਕਰਨ ਕੀਤਾ ਉਸ ਵੇਲੇ ਬਹੁਤ ਸਾਰੇ ਲੋਕਾਂ ਦੇ ਬੈਂਕਾਂ ਦੇ ਯੂਨੀਅਨ ਨੇ ਇਸ ਕੰਪਿਊਟਰ ਪ੍ਰਣਾਲੀ ਨੂੰ ਲਾਉਣ ਦੇ ਵਿਰੁੱਧ ਵੱਡੇ ਵੱਡੀਆਂ ਹੜਤਾਲਾਂ ਵੀ ਕੀਤੀਆਂ ਪ੍ਰੋਟੈਸਟ ਕੀਤੇ ਗਏ ਉਹਨਾਂ ਨੂੰ ਲੱਗਾ ਕਿ ਸਾਡੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਪਰ ਅੱਜ ਜਦੋਂ ਅਸੀਂ 30-40 ਸਾਲ 35-25-30 ਸਾਲ ਪਿੱਛੇ ਮੁੜ ਕੇ ਵੇਖਦੇ ਹਾਂ ਕੰਪਿਊਟਰ ਦੇ ਆਉਣ ਨਾਲ ਕੰਮ ਸੌਖੇ ਹੋਏ ਔਖੇ ਹੋਏ ਇਹ ਤਾਂ ਨਹੀਂ ਜਾਣਦੇ ਪਰ ਨੌਕਰੀਆਂ ਦੇ ਰੰਗ ਰੂਪ ਜ਼ਰੂਰ ਬਦਲ ਗਏ ਹਾਂ ਉਹ ਜਿਹੜੇ ਅਫਸਰ ਹੁੰਦੇ ਸਨ ਉਹਦੀ ਜਗ੍ਹਾ ਡਾਟਾ ਐਂਟਰੀ ਓਪਰੇਟਰ ਲੱਗ ਗਏ ਉਹਦੀ ਜਗ੍ਹਾ IT ਵਾਲੇ ਬੰਦੇ ਲੱਗ ਗਏ ਹੌਲੀ ਹੌਲੀ ਕੰਮ ਉਹਨਾਂ ਦੇ ਹੱਥੀਂ ਚੜ੍ਹ ਗਿਆ ਲੋਕਾਂ ਨੇ ਹੁਣ ਰਜਿਸਟਰਾਂ ਵਾਲਿਆਂ ਨੂੰ ਪਸੰਦ ਕਰਨਾ ਹੀ ਨਹੀਂ ਬੰਦ ਕਰ ਦਿੱਤਾ ਕੰਪਿਊਟਰ ਵਾਲੇ ਬੰਦੇ ਅੱਗੇ ਆ ਗਏ ਇਸ ਤਰ੍ਹਾਂ ਅਜੋਕੇ ਯੁੱਗ ਦੇ ਵਿੱਚ ਬਨਾਉਟੀ ਬੁੱਧੀ ਵਾਲੇ ਬੰਦੇ ਵੀ ਅੱਗੇ ਆਉਣਗੇ ਉਹਦੇ ਵਿੱਚ ਆਪਣੇ ਨਵੀਂ ਤਰ੍ਹਾਂ ਦੇ ਕਾਰੀਗਰ ਮਾਹਿਰ ਹੋਣਗੇ ਰੋਬੋਟ ਮਸ਼ੀਨਾਂ ਕੰਪਿਊਟਰ ਇਹ ਸਭ ਕੁਝ ਕੰਮ ਕਰਨਗੇ ਕਾਫੀ ਕੰਮ ਅੱਗੇ ਹੋਣ ਲੱਗ ਪਿਆ ATM ਵਾਂਗ ਕਈ ਹੋਰ ਚੀਜ਼ਾਂ ਵੀ ਤੁਹਾਨੂੰ ਚੀਜ਼ਾਂ ਦਿੰਦੀਆਂ ਨਜ਼ਰ ਆਉਂਦੀਆਂ ਨੇ ਬੰਦਿਆਂ ਦੀ ਮਾਲ ਵੇਚਣ ਦੀ ਜਗ੍ਹਾ ਟਰਾਲੀ ਵਿੱਚ ਪੈਸੇ ਪਾਓ ਕੋਲਡ ਡਰਿੰਕ ਬੋਤਲ ਬਾਹਰ ਆ ਜਾਂਦਾ ਇਹੋ ਜਿਹੇ ਕੰਮ ਪਹਿਲਾਂ ਹੀ ਚੱਲ ਰਹੇ ਨੇ ਅਤੇ ਹੋਰ ਗਤੀ ਵਿੱਚ ਆਉਣ ਦੇ ਨਾਲ ਕੁਛ ਫਰਕ ਤਾਂ ਪਵੇਗਾ ਗੱਡੀਆਂ ਆਟੋਮੈਟਿਕ ਹੋ ਰਹੀਆਂ ਨੇ ਰਸਤੇ ਦਰਜਨ ਵਾਲੇ ਡਰੋਨ ਉੱਡ ਉੱਡ ਕੇ ਤੁਹਾਨੂੰ ਤੁਹਾਡੀਆਂ ਜੇਬਾਂ 'ਚੋਂ ਫਾਈਨ ਕਢਾਉਣ ਲਈ ਦੂਰ ਦੂਰ ਝਾਤੀਆਂ ਮਾਰਨਗੇ ਇਹੋ ਜਿਹੀਆਂ ਪ੍ਰਣਾਲੀਆਂ ਚੈੱਕ ਹੁੰਦੀਆਂ ਨਜ਼ਰ ਆ ਰਹੀਆਂ ਨੇ ਮੇਰਾ ਕਹਿਣਾ ਇੰਨਾ ਆ ਵੀ ਇਹੋ ਜਿਹੇ ਕੰਮਾਂ ਕਾਜਾਂ ਦੇ ਨਾਲ ਨਵੇਂ ਨਵੇਂ ਪ੍ਰੋਗਰਾਮ ਨਵੇਂ ਨਵੇਂ ਮੌਕੇ ਵੀ ਮਿਲਦੇ ਨੇ ਅਤੇ ਉਹਨਾਂ ਮੌਕਿਆਂ ਦੇ ਵਿੱਚ ਆਪਾਂ ਕਿਵੇਂ ਬਦਲਣਾ ਆ ਉਹਦੇ ਬਾਰੇ ਵਿਚਾਰ ਕਰਨੀ ਬਣਦੀ ਹੈ ਕਲਾ ਸਾਹਿਤ ਦੇ ਨਾਲ ਆਉਂਦੇ ਕੁਛ ਦਿਨਾਂ ਦੇ ਵਿੱਚ ਮੈਲਬਰਨ ਦੇ ਵਿੱਚ ਇੰਡੀਅਨ ਫਿਲਮ ਫੈਸਟੀਵਲ ਹੋਵੇਗਾ ਇਸ ਫਿਲਮ ਫੈਸਟੀਵਲ ਦੇ ਵਿੱਚ ਕਿਹੜੀਆਂ ਕਿਹੜੀਆਂ ਫਿਲਮਾਂ ਵਿਖਾਈਆਂ ਜਾਂਦੀਆਂ ਇਹਦੇ ਬਾਰੇ ਜ਼ਿਕਰ ਵੀ ਕਰਾਂਗੇ ਇੱਕ ਹਰਮਨ ਪਿਆਰਾ ਗੀਤ ਜਿਹੜਾ ਹਮੇਸ਼ਾ ਹੀ ਹਮੇਸ਼ਾ ਹਰ ਵਰਗ ਦੇ ਲੋਕਾਂ ਨੂੰ ਪਸੰਦ ਕਰਦੇ ਨੇ ਅਤੇ ਵਾਰ ਵਾਰ ਸੋਸ਼ਲ ਮੀਡੀਆ 'ਤੇ ਗੀਤ ਸੁਣਨ ਨੂੰ ਮਿਲਦਾ ਆ ਤੁਹਾਡੇ ਨਾਲ ਰੂਬਰੂ ਕਰਦੇ ਹਾਂ

0: ਜੱਟ ਕਿਵੇਂ ਚੱਕਵੇਂ ਸਟਾਈਲ ਵਿੱਚ ਜ਼ਿੰਦਗੀ ਜਿਉਂਦੇ ਆ ਗੀਤ ਦੇ ਸੰਗੀਤ ਵਿੱਚ ਬਠਿੰਡੇ
1: ਜੀ ਹਾਂ ਇਹਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਅੱਜ ਦੀ ਸ਼ਾਮ ਇੱਥੇ ਖਤਮ ਹੁੰਦੀ ਹੈ ਅਗਲੇ ਹਫਤੇ ਤੁਹਾਡੇ ਨਾਲ ਮੰਗਲਵਾਰ 6 ਤੋਂ 8 ਫਿਰ ਸਾਂਝ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ